ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਚੜਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ

ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ।

ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੇ ਭੋਗ।

ਹੈ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ।

ਸਤਿਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖੇ ਅਪਰੰਪਰ ਕਰਤਾ ਜੀ, ਤੁਧ ਜੇਵੜਿਆਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ।

ਆਵ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ।

ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਭਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ।

ਸਿਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ

ਚਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵਹੂ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ

ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰਹੁ ਪਿਆਰੂ, ਸੱਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਘਰ ਅਨਹਦ ਵਾਜੇ, ਅਨਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ

ਹੀ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀ ਹੈ ਬਿਰਲੇ ਕੇ ਮਹੱਲਾ ਪੰਜਵਾਂ।

जिस सिमरत सुख होए सगले दुख जाहे। वाहिगुरु जी का खालसा वाह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਤਿਸੰਗ ਦੇ ਬਾਰੇ ਕਿਰਪਾ ਕੀਤੀ ਅਸੀਂ ਤੁਹਾਨੂੰ ਬੜੀ ਸ਼ਰਧਾ ਭਾਵਨ ਸਹਿਤ ਪਿੱਤਰ ਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ ਉਪਰੰਤ ਇਹ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ, ਅਰਦਾਸ ਸਾਹਿਬ ਭਰੀਆਂ ਨੇ, ਬੜੇ ਬਖਸ਼ੇ ਪਿੱਤਰ ਅੰਮ੍ਰਿਤਸਰ ਨੂੰ ਕੀਤੇ ਹਨ। ਸਾਸੀ ਅੱਜ ਦਾ ਸੁਭਾਅ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਮੁਖਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਸਰੀ ਸੰਗਤ ਤੈਨੂੰ ਪਤਾ ਹੈ ਕਿ ਸ਼ਾਮਲ ਕਿਰਮ ਹੋਣੇ ਨੇ, ਜਿਸ ਸਤਿਪਾਲ ਕੀਰਤਨ ਕਰਨਗੇ, ਪਰ ਸਤਾਂਸ ਨੇ ਜਥਾ ਭਾਈ ਸਾਹਿਬ ਆਰਤੀ ਕੀਤਾ ਨਾ ਸਰਦਾਰਾ ਠੀਕ 7 ਵਜੇ ਤੱਕ ਆਸ ਸੰਗਤ ਮਾਰੇ ਚਰਨ ਜੋੜਨ ਵਾਸਤੇ ਮਾਨ ਉਪਰਾਲਾ ਕਰਨਗੇ। ਉਸ ਤੋਂ ਬਾਅਦ ਕਥਾ ਕਰਕੇ ਭਾਈ ਗੁਰਮੇਲ ਸਿੰਘ ਜੀ ਮਹਾਨ ਵਿਦਵਾਨ ਵੀਰ 7 ਤੋਂ 7:45 ਤੱਕ, 7 ਤੋਂ ਲੈ ਕੇ 7:50 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਓਂਕਾਰ ਸਿੰਘ ਜੀ ਉਹਨਾਂ ਸਾਹਿਬ ਵਾਲੇ। ਤੋ ਸਾਰੀ ਸੰਗਤ ਨੂੰ ਬੇਨਤੀ ਕਿ 8:30 ਵਜੇ ਤੱਕ ਬੜੀ ਨਿੱਕੀ ਉਹਦਾ ਆਨੰਦ ਮਾਣਦੇ ਹਾਂ, ਜੇ ਸ਼ਾਮਲ ਸਾਰੇ ਕਥੀ ਵਾਸਤੇ ਨੂੰ ਕਰਕੇ ਜੀਵਨ ਨਿਕਲੀਆਂ ਸਫਲਾ ਕਰੋ। ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜੋ ਬਿਲਡਿੰਗਾਂ ਡਬਲ ਬਿਲਡਿੰਗਾਂ ਬਣਦੀਆਂ ਜੋ ਸਾਤ ਨਾਰ ਸਾਹਿਬ ਸੋ ਸਾਲ ਬਣਦੇ ਵਿੱਚ, ਉਹਨਾਂ ਵਾਸਤੇ ਬੇਨਤ ਬਾਰੇ ਲੋੜ ਹੈ। ਤਾਂ ਆਪ ਸੰਗਤਾਂ ਦੀ ਮਾਰੇ ਕਿਰਪਾ ਕੀਤੀ ਸੰਗਤਾਂ ਨੂੰ ਉਦਮ ਬਖਸ਼ੇ ਨੇ, ਮਿਹਨਤ ਪ੍ਰੋਗਰਾਮ ਵੱਲੋਂ ਬੇਹੰਤ ਮਾਇਆ ਆਪਣਾ ਦਸਤਾਨ ਸਫਰ ਕਰਦੇ ਹੋਇਆਂ ਗੁਰੂ ਘਰ ਦੇ ਕੇ ਉਹਨਾਂ ਨੇ ਆਪਣੀ ਮਾਇਆ ਸਫਰ ਕੀਤੀ ਹੈ। ਸੋ ਬਟਭਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਆਪਣੀ ਸਫਲ ਨਹੀਂ ਕੀਤੀ, ਉਹਨਾਂ ਜ਼ਰੂਰ ਬੇਨਤੀ ਹੈ ਕਿ ਆਪਣੇ ਆਪਣਾ ਦੋ ਬਣਦਾ ਤੁਸੀਂ ਆਪਣਾ ਹਿਸਾਬ ਆ ਕੇ ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਅਗਸਤ 9 ਨੂੰ ਹੈ, ਅਗਸਤ 7 ਤੋਂ 9 ਕੀਰਤਨ ਬਾਈ ਸੰਤ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਸੱਟ ਪਾਸ ਆ ਰਹੇ ਨੇ, 7, 8, 9 3 ਕੀਰਤਨ ਕਰਨਗੇ। ਤੋ 7 ਔਰ 8 ਨੂੰ ਕੀਰਤਨ ਕਰਨਗੇ ਸ਼ਾਮਾਂ ਨੂੰ 6 ਤੋਂ 9, ਔਰ 9 ਤਰੀਕ ਨੂੰ ਕੀਰਤਨ ਕਰਨਗੇ ਉਹ 11 ਤੋਂ ਲੈ ਕੇ 2 ਵਜੇ ਤੱਕ। ਸੋ ਸਤਿ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਅਗਸਤ 17 ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ, ਸਾਧ ਸੰਗਤ ਨੇ ਹਾਜ਼ਰੀਆਂ ਭਰਨੀਆਂ ਨੇ। ਅਗਸਤ 22 ਨੂੰ ਹੈ ਸਿੱਖ ਹਾਈਟ ਦਾ ਨਾਈਟ ਐਂਡ ਸੈਨ ਹੋ ਜੇ ਅਸ ਗ੍ਰੇਟ ਗੇਮ 7:30 PM। ਸਾਧ ਸੰਗਤ ਜੀ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਆਪਣੇ ਹਾਜ਼ਰੀਆਂ ਭਰਨੀਆਂ ਨੇ, ਉਹਨਾਂ ਬੱਚਿਆਂ ਦਾ ਧੰਨਵਾਦ ਕਰਨਾ। ਅਗਸਤ 30 ਨੂੰ ਹੈ ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਈ ਸੀ, ਉਹ ਸਾਡੇ ਵਾਸਤੇ ਇੱਕ ਮਹਾਨ ਦੇਣ ਜ਼ਰੂਰ ਹਾਜ਼ਰੀਆਂ ਭਰੋ ਸਾਧ ਸੰਗਤ ਜੀ। ਸਤੰਬਰ 7 ਨੂੰ ਹੈ ਲੇਬਰ ਡੇ, ਸਤੰਬਰ 11 ਤੋਂ ਲੈ ਕੇ 13 ਤੱਕ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਗੁਰਕਰ ਸਾਹਿਬ ਨੂੰ ਜੀ, 11, 12, 13 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ, ਆ ਸੰਗਤ ਨੂੰ ਹਾਜ਼ਰੀਆਂ ਭਰੋ। ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆ ਸੰਗਤ ਜ਼ਰੂਰ ਹਾਜ਼ਰੀਆਂ ਭਰੋ ਸਾਧ ਸੰਗਤ ਜੀ। ਪਹਿਲਾ ਪ੍ਰਕਾਸ਼ ਗ੍ਰੰਥ ਸਾਹਿਬ ਜੀ ਦਾ 12 ਸਤੰਬਰ ਨੂੰ ਹੈ, ਆਪ ਹਾਜ਼ਰੀਆਂ ਭਾਈ ਗੁਰੂ ਦੇ ਬੱਚਿਆਂ ਦਾ ਧੰਨਵਾਦ ਕਰੋ। ਉਹ ਭਾਈ ਸਾਹਿਬ ਤਿਆਰ ਨੇ ਕਿ ਜਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਈਆਂ ਭੁੱਲਾਂ ਦੀ ਕਿੰਨਾ ਬਖਸ਼ਿਸ਼ ਕਰਨੀ ਜੀ। ਆਓ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਤਿਕਾਰ ਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਸਰਵਣ ਕਰੀਏ ਜੀ। ਫੁੱਲਾਂ ਦੀ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਰੀ ਸੰਗਤ ਮਾਈ ਭਾਈ ਗੁਰਸਿੱਖ ਦੂਰ ਨੇੜੇ ਪਿਆਰ ਵਿੱਚ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਪੂਰੇ ਸਤਿਗੁਰੂ ਜੀ ਜਗਤ ਗੁਰੂ ਵਲੀਏ ਕੁਲ ਆਲਮ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਧੰਨ ਧੰਨ ਵਾਹਿਗੁਰੂ।

0: ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਦਾ ਜਥਾ ਬਹੁਤ ਹੀ ਪਿਆਰ ਵਿੱਚ ਭਿੱਜ ਕਰਕੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਗਏ ਨੇ। ਸ਼ਬਦ ਦੁਆਰੇ ਜੀਵਨ ਸਫਲ ਬਣਾਇਆ ਜਾ ਸਕਦਾ ਹੈ। ਬਹੁਤ ਪਿਆਰ ਵਿੱਚ ਸ਼ਬਦ ਪੜ ਰਹੇ ਸੀ। ਬੋਲ ਵਾਹਿਗੁਰੂ, ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਬੋਲ ਸੋ ਤਰ ਮੀੜਿਆ ਮੋਣ ਕਤ ਤਾਰੀ
1: ਰਾਮ,
0: ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ
1: ਰਾਮ।
0: ਸ਼ਬਦ ਪੜ ਰਹੇ ਸੀ, ਬੜੇ ਪਿਆਰ ਵਿੱਚ ਸ਼ਬਦ ਪੜੇ ਨੇ। ਹਾਂ, ਕੀਰਤਨ ਗੁਰੂ ਕੀ ਅੰਮ੍ਰਿਤ ਬਾਣੀ, ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕਰਕੇ ਆਨੰਦਦਾਇਕ ਹੈ, ਆਨੰਦਦਾਇਕ ਹੈ। ਗੁਰੂ ਕੀ ਅੰਮ੍ਰਿਤ ਬਾਣੀ ਦਾ ਇੱਕ ਵੀ ਸ਼ਬਦ ਕਦੇ ਪੁਰਾਣਾ ਨਹੀਂ ਹੁੰਦਾ। ਪਰ ਜਿਵੇਂ ਜਿਵੇਂ ਸਮੁੰਦਰ ਵਿੱਚ ਟੁੱਬੀ ਮਾਰਦੇ ਜਾਓ, ਗਹਿਰਾਈ ਵਿੱਚ ਜਾਂਦੇ ਜਾਓ, ਓਵੇਂ ਓਵੇਂ ਹੀਰੇ ਜਵਾਹਰ ਰਤਨ ਪ੍ਰਾਪਤ ਹੁੰਦੇ ਜਾਂਦੇ ਨੇ। ਗੁਰੂ ਕੇ ਪਿਆਰ ਵਾਲੇ ਬਹੁਤ ਹੀ ਰਸੀਲੀ ਆਵਾਜ਼ ਵਿੱਚ ਸ਼ਬਦ ਸਰਵਣ ਕਰਵਾ ਕੇ ਗਏ ਨੇ। ਰੱਬ ਰੱਬ ਕਰਿਆ ਕਰ, ਗੁਰੂ ਗੁਰੂ ਦੇ ਸ਼ਬਦ ਨੂੰ ਬੋਲਿਆ ਕਰ, ਤੂੰ ਧਰਮਾਤਮਾ ਬਣ ਜਾ, ਤੇਰਾ ਜੀਵਨ ਧਰਮੀ ਬਣ ਜਾਵੇ। ਬੋਲ ਚੋਪਣਾ ਕਰਿਆ ਕਰ, ਹਮੇਸ਼ਾ ਗੁਰੂ ਗੁਰੂ ਦੇ ਜਾਪ ਨੂੰ ਬੋਲਿਆ ਕਰ, ਤੂੰ ਦੇਖ ਨੇਤਰੀ ਦੇਖ ਚੱਲਿਆ ਅੱਖਾਂ ਨਾਲ, ਦੀਦਿਆਂ ਨਾਲ, ਡੇਲਿਆਂ ਨਾਲ, ਤੂੰ ਵੇਖ ਸੰਸਾਰ ਵੱਲੇ ਝਾਤ ਮਾਰ, ਨੇਤਰਾਂ ਵੱਲੇ ਗਹੁ ਨਾਲ ਤੱਕ ਕੇ ਵੇਖ ਦੁਨੀਆਂ ਵੱਲੇ, ਕਿੰਨੇ ਇੱਥੋਂ ਚਲੇ ਗਏ ਨੇ। ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਵਹਾਰੀ ਰਾਮ, ਬੜੇ ਬੜੇ ਮਾਇਆ ਦਾ ਵਪਾਰ ਕਰਨ ਵਾਲੇ, ਬਾਦਸ਼ਾਹ ਕਹਾਉਣ ਵਾਲੇ ਇੱਥੋਂ ਖਾਲੀ ਹੱਥ ਚਲੇ ਗਏ ਨੇ। ਦੇਸ਼ ਵੇਸ਼ ਸਵਰਨ ਰੂਪਾ, ਮਹਾਰਾਜ ਕਹਿੰਦੇ ਦੇਸ਼ਾਂ ਪ੍ਰਦੇਸ਼ਾਂ ਦਾ ਚੱਕਰ ਕਰਨ ਵਾਲੇ, ਇਤ ਆਦਿਕ ਜਿਨ੍ਹਾਂ ਕੋਲ ਧਨ ਦੌਲਤ ਹੈ, ਸੋਹਣਾ ਚਾਂਦੀ ਹੈ, ਬਹੁਤ ਕੁਝ ਹੈ, ਹਾਥੀ ਘੋੜੇ ਨੇ, ਤੂੰ ਨੇਤਰਾਂ ਨਾਲ ਦੇਖੋ ਹੱਥੀ ਖਾਲੀ ਤੁਰੇ ਜਾਂਦੇ ਨੇ, ਕੁਝ ਉਹਨਾਂ ਦੇ ਨਾਲ ਨਹੀਂ ਜਾਂਦਾ। ਇਸ ਕਰਕੇ ਜ਼ਿੰਦਗੀ ਦੇ ਬੜਮੁੱਲੇ ਸਵਾਸ ਮਿਲੇ ਨੇ, ਇਹਨਾਂ ਸਵਾਸਾਂ ਨੂੰ ਗੁਰੂ ਦੇ ਸ਼ਬਦ ਦੁਆਰੇ ਗੁਰੂ ਗੁਰੂ ਬੋਲ ਕੇ ਜਪ ਕਰਕੇ ਸਫਲ ਕਰ। ਨੇਤਰਾਂ ਨਾਲ ਗਹੁ ਨਾਲ ਦੇਖ, ਮੈਨੂੰ ਸਰੀਰ ਮਿਲਿਆ, ਗੁਰੂ ਦੀ ਬੰਦਗੀ ਵਾਸਤੇ ਮਿਲਿਆ ਹੈ। ਮੈਨੂੰ ਇੱਕ ਪ੍ਰਕਰਨ ਬੜਾ ਪਿਆਰਾ ਯਾਦ ਆਇਆ, ਤੁਸੀਂ ਪਿਆਰ ਵਿੱਚ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਕਹਿੰਦੇ ਨੇ ਕੋਈ ਰਾਜਾ ਸ਼ਿਕਾਰ ਨੂੰ ਚੱਲਿਆ ਹੈ, ਧਿਆਨ ਦੇ ਕੇ ਸੁਣਿਓ, ਕਿਤੇ ਤੁਹਾਡੇ ਮੇਰੇ ਕੰਮ ਆਉਣ ਵਾਲੀ ਬਾਤ ਬਣ ਜਾਵੇ। ਉਹ ਸ਼ਿਕਾਰ ਨੂੰ ਚੜਿਆ ਹੈ, ਜੰਗਲ ਵਿੱਚ ਸੰਘਣੇ ਪਹੁੰਚ ਗਿਆ, ਜਾਂਦਿਆਂ ਜਾਂਦਿਆਂ ਬਹੁਤ ਲੰਮਾ ਚਲਾ ਗਿਆ, ਗਰਮੀ ਦੀ ਰੁੱਤ ਹੈ ਤਾਂ ਪਿਆਸ ਲੱਗੀ ਹੈ। ਜਦੋਂ ਪਿਆਸ ਲੱਗੀ, ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਸਮਝਣ ਵਾਸਤੇ ਪ੍ਰਕਰਨ ਬੰਨਿਆ ਹੈ। ਉਸ ਵੇਲੇ ਗਰਮੀ ਦੀ ਰੁੱਤ ਹੋਣ ਕਰਕੇ, ਕਿਉਂਕਿ ਪਾਣੀ ਤੋਂ ਬਿਨਾਂ ਜੀਵਨ ਅਧੂਰਾ, ਧਰਤੀ ਤੇ ਡਿੱਗ ਜਾਂਦਾ ਹੈ। ਥੋੜੀ ਦੂਰ ਦੇਖਦਾ, ਇੱਕ ਲੱਕੜਹਾਰਾ ਜਿਹੜਾ ਲੱਕੜਾਂ ਕੱਟ ਰਿਹਾ ਹੈ, ਲੱਕੜਾਂ ਕੱਟ ਰਿਹਾ ਹੈ। ਉਹਦਾ ਕੰਮ ਇੰਨਾ ਕੁ ਹੁੰਦਾ ਸੀ, ਉਹ ਜੰਗਲਾਂ ਚੋਂ ਰੋਜ਼ ਲੱਕੜਾਂ ਕੱਟ ਕੇ ਲਿਆਉਂਦਾ, ਫਿਰ ਉਹਦੇ ਕੋਲੇ ਬਣਾ ਦਿੰਦਾ, ਅੱਗ ਵਿੱਚ ਬਾਲ ਕੇ ਤੇ ਕੋਲਿਆਂ ਨੂੰ ਵੇਚ ਕੇ ਤੇ ਉਹਦੇ ਨਾਲ ਆਪਣੀ ਰੁਜ਼ਗਾਰ ਕਰ ਲੈਂਦਾ। ਉਹ ਲੱਕੜਾਂ ਕੱਟਣ ਵਾਲੇ ਵੀਰ ਨੇ ਨਾ ਦੂਰੋਂ ਦੇਖਿਆ ਵੀ ਚਮਕ ਪੈ ਰਹੀ ਹੈ, ਕਲਗੀ ਲੱਗੀ ਹੋਈ ਸੀ, ਆਦਕ ਦਾ ਪੋਸ਼ਾਕ ਸੋਹਣੀ ਸੀ, ਕੋਲ ਆਇਆ ਉਹਨੇ ਦੇਖਿਆ ਰਾਜਾ ਹੈ, ਥੋੜੇ ਥੋੜੇ ਹੋਠ ਹਿਲਦੇ ਨੇ, ਪਾਣੀ ਪਾਣੀ ਕਰਦਾ। ਉਹਦੇ ਕੋਲ ਪਾਣੀ ਵਾਲੀ ਮਸ਼ਕ ਸੀ, ਕਿਉਂਕਿ ਜਿਵੇਂ ਦਾ ਕੋਈ ਕੰਮ ਕਰਦਾ ਪ੍ਰਬੰਧ ਨਾਲ ਲੈ ਕੇ ਜਾਂਦਾ, ਕੰਮਾਂ ਤੇ ਜਾਂਦੇ ਨੇ, ਪ੍ਰਬੰਧ ਨਾਲ ਕਰਕੇ ਜਾਂਦੇ ਨੇ। ਉਹਨੇ ਪਾਣੀ ਪਿਆ, ਬੁੱਲਾਂ ਨੂੰ ਪਾਣੀ ਲੱਗਾ ਤੇ ਉਹ ਸਰਜੀਤ ਹੋ ਗਿਆ, ਉਹਨੂੰ ਖੁਸ਼ੀ ਹੋਈ। ਉਹ ਬੜਾ ਖੁਸ਼ ਹੋ ਕੇ ਉਸ ਲੱਕੜਾਂ ਕੱਟਣ ਵਾਲੇ ਨੂੰ ਕਹਿਣ ਲੱਗਾ ਵੀ ਆਹ ਇੱਕ ਮੇਰੀ ਪੱਤਰਿਕਾ ਹੈ, ਤੂੰ ਮੇਰੇ ਮਹੱਲਾ ਦੇ ਵਿੱਚ ਆਵੀ, ਮੈਂ ਤੈਨੂੰ ਕੁਝ ਨਾ ਕੁਝ ਜ਼ਰੂਰ ਦਿਆਂ ਕਰਾਂਗਾ, ਨਵਾਜਾਂਗਾ ਤੈਨੂੰ। ਉਹ ਪੱਤਰਿਕਾ ਦੇ ਕੇ ਤਾਂ ਰਾਜਾ ਜਿਹੜਾ ਸੀ ਵਾਪਸ ਮਹੱਲਾ ਵਿੱਚ ਆ ਗਿਆ। ਦੋ ਚਾਰ ਦਿਨ ਲੰਘੇ ਨੇ, ਲੱਕੜਾਂ ਕੱਟਣ ਵਾਲਾ ਗਰੀਬ ਜਿਹੜਾ ਵਿਚਾਰਾ ਸੀ, ਉਹ ਰਾਜ ਦਰਬਾਰ ਵਿੱਚ ਜਾਣ ਲੱਗਾ, ਅਹਿਲ ਕਾਰਨ ਰੋਕਿਆ, ਪਤਾ ਲੱਗਾ ਪੱਤਰਿਕਾ ਦਿਖਾਈ, ਕਹਿੰਦੇ ਹਾਂ ਆਉਣ ਦਿਓ। ਜਿਸ ਵੇਲੇ ਜਾ ਕੇ ਰਾਜੇ ਨੂੰ ਪੱਤਰਿਕਾ ਦਿਖਾਈ, ਰਾਜੇ ਨੇ ਦੇਖਿਆ ਵੀ ਇਹ ਤੇ ਵਾਕਿਆ ਹੀ ਉਹ ਬੰਦਾ ਹੈ ਜਿਹਨੇ ਮੈਨੂੰ ਜਲ ਛਕਾਇਆ ਸੀ। ਉਸ ਵੇਲੇ ਸੋਚਦਾ ਇਹਨੂੰ ਕੀ ਦਿਆਂ ਮੈਂ, ਕੀ ਦਵਾਂ ਇਹਨੂੰ ਮੈਂ। ਸੋਚ ਸੋਚ ਕੇ ਨਾ ਉਸ ਰਾਜੇ ਨੇ ਉਹਨੂੰ ਇੱਕ ਸੋਹਣਾ ਚੰਦਨ ਦਾ ਬਾਗ ਦੇ ਦਿੱਤਾ, ਚੰਦਨ ਦਾ ਬਾਗ, ਚੰਦਨ ਦੀਆਂ ਲੱਕੜਾਂ, ਚੰਦਨ ਦਾ ਬਾਗ, ਹਰਿਆ ਭਰਿਆ ਬਾਗ ਦੇ ਦਿੱਤਾ। ਕਹਿਣ ਲੱਗਾ ਜੀ ਇਹ ਲਾਗੀ ਬਾਗ ਹੈ, ਸਾਰਾ ਤੇਰੇ ਦਾ ਤੇਰਾ ਹੀ ਹੈ, ਇੱਥੇ ਹੁਣ ਤੇਰਾ ਕਬਜ਼ਾ, ਜੋ ਮਰਜ਼ੀ ਤੂੰ ਕਰ। ਕਹਿਣ ਲੱਗਾ ਠੀਕ ਹੈ। ਜਿਸ ਵੇਲੇ ਲੱਕੜਾਂ ਕੱਟਣ ਵਾਲੇ ਨੂੰ ਚੰਦਨ ਦਾ ਬਾਗ ਮਿਲਿਆ ਨਾ, ਖੁਸ਼ ਬੜਾ ਹੋਇਆ। ਹਾਂਜੀ, ਬੜਾ ਖੁਸ਼ ਹੋਇਆ, ਬੜਾ ਖੁਸ਼ ਹੋਇਆ। ਖੁਸ਼ ਇਸ ਕਰਕੇ ਨਹੀਂ ਹੋਇਆ, ਖੁਸ਼ ਇਸ ਕਰਕੇ ਨਹੀਂ ਹੋਇਆ ਵੀ ਮੈਨੂੰ ਚੰਦਨ ਦਾ ਬਾਗ ਮਿਲ ਗਿਆ, ਉਹਨੂੰ ਤੇ ਚੰਦਨ ਦਾ ਪਤਾ ਹੀ ਕੋਈ ਨਹੀਂ ਹੈ। ਖੁਸ਼ ਤਾਂ ਇਸ ਕਰਕੇ ਹੋਇਆ ਵੀ ਅੱਗੇ ਦੂਰ ਜੰਗਲ ਚ ਲੱਕੜਾਂ ਕੱਟਣ ਜਾਂਦਾ ਸੀ, ਹੁਣ ਤੇ ਕੰਮ ਨੇੜੇ ਹੀ ਬਣ ਗਿਆ, ਹੁਣ ਦੂਰ ਜਾਣ ਦੀ ਲੋੜ ਨਹੀਂ, ਇਹ ਕੰਮ ਨੇੜੇ ਬਣ ਗਿਆ। ਉੱਥੇ ਕੱਟਣ ਜਾਂਦੇ ਸੀ, ਲਾਗੋਂ ਕੱਟ ਲਿਆ ਕਰਾਂਗੇ, ਉਹਨੂੰ ਪਤਾ ਹੀ ਨਹੀਂ ਹੈ, ਪਤਾ ਹੀ ਨਹੀਂ ਹੈ ਚੰਦਨ ਦਾ ਬਾਗ ਹੈ, ਪਤਾ ਹੀ ਨਹੀਂ ਹੈ। ਉਹਨੇ ਕੀ ਕੀਤਾ, ਸਹੀ ਜੇ ਲੱਕੜਾਂ ਕੱਟਣੀਆਂ ਸ਼ੁਰੂ ਕਰਤੀਆਂ। ਤੁਹਾਨੂੰ ਪਤਾ ਹੈ ਸਹੀ ਜੇ ਕੋਈ ਬੰਦਾ ਕੰਮ ਕਰਦਾ ਹੋਵੇ ਤਾਂ ਮੁੱਕਦਿਆਂ ਮੁੱਕ ਹੀ ਜਾਂਦਾ ਹੈ, ਕੱਟਦਿਆਂ ਕੱਟਦਿਆਂ ਰੋਜ਼ਾਨਾ ਲੱਕੜਾਂ ਦੇ ਕੋਲੇ ਬਣਾ ਬਣਾ ਕੇ ਵੇਚ ਹੀ ਗਿਆ, ਤਾਂ ਸਹੀ ਜੇ ਕੀ ਹੋਇਆ, ਬਾਗ ਸਾਰੇ ਦਾ ਸਾਰਾ ਖਤਮ ਹੋ ਗਿਆ। ਬੋਲ ਸੋਤਰ ਭੀੜੇ ਆ ਮੋਣ ਕੱਤ ਧਾਰੀ ਰਾਮ, ਬੋਲ ਸਵਾਸਾਂ ਦਾ ਪਤਾ ਕੋਈ ਨਹੀਂ ਆ, ਗੁਰੂ ਗੁਰੂ ਦੇ ਸ਼ਬਦ ਨੂੰ ਬੋਲ। ਕਹਿੰਦੇ ਕੀ ਹੋਇਆ, ਸਾਰੇ ਦਾ ਸਾਰਾ ਬਾਗ ਉਹਨੇ ਸਾੜ ਕੇ ਕੋਲੇ ਬਣਾ ਕੇ ਗੁਰਮੁਖੋਂ ਵੇਚ ਦਿੱਤਾ। ਇੱਕ ਦਿਨ ਕੀ ਹੋਇਆ, ਰਾਜੇ ਨੂੰ ਅਚਾਨਕ ਜਿਹੜੀ ਸੀ ਨਾ ਉਹ ਚੰਦਨ ਦੀ ਲੱਕੜੀ ਦੀ ਜ਼ਰੂਰਤ ਪੈ ਗਈ। ਹਾਂਜੀ, ਚੰਦਨ ਦੀ ਲੱਕੜੀ ਦੀ ਜ਼ਰੂਰਤ ਪੈ ਗਈ। ਕਹਿਣ ਲੱਗੇ ਜੀ ਚੰਦਨ ਦੀ ਲੱਕੜੀ ਦੀ ਲੋੜ ਹੈ। ਵਜ਼ੀਰ ਕਹਿਣ ਲੱਗੇ ਜੀ ਤੁਸੀਂ ਦੇ ਦਿੱਤੇ ਸੀ। ਕਹਿਣ ਲੱਗੇ ਜਾਓ ਮੁੱਲ ਲੈ ਕਰਕੇ ਆਓ। ਜਿਸ ਵੇਲੇ ਕੋਲ ਜਾਂਦੇ ਨੇ ਕਹਿੰਦੇ ਜੀ ਵੀ ਚੰਦਨ ਦੀ ਲੱਕੜੀ ਚਾਹੀਦੀ ਹੈ, ਉਸ ਵੇਲੇ ਉਹ ਲੱਕੜਾਂ ਕੱਟਣ ਵਾਲਾ ਕਹਿੰਦਾ ਕਿਹੜੇ ਚੰਦਨ ਦੀ ਗੱਲ ਕਰਦੇ ਹੋ, ਕਿਹੜਾ ਚੰਦਨ? ਉਹ ਕਹਿਣ ਲੱਗੇ ਜਿਹੜਾ ਰਾਜ ਨੇ ਤੈਨੂੰ ਦਿੱਤਾ ਸੀ। ਕਹਿਣ ਲੱਗਾ ਉਹ ਤੇ ਮੈਂ ਕੱਟ ਕੱਟ ਕੇ ਮੈਂ ਤਾਂ ਸਾਰਾ ਸਹਿਜੇ ਉਹਦੇ ਕੋਲੇ ਹੀ ਬਣਾ ਬਣਾ ਕੇ ਕੋਲੇ ਵੇਚ ਦਿੱਤੇ ਨੇ, ਅੱਗੇ ਮੈਨੂੰ ਦੂਰ ਲੱਕੜਾਂ ਲੈਣ ਜਾਣਾ ਪੈਂਦਾ ਸੀ, ਨੇੜੇ ਮੇਰਾ ਕੰਮ ਬਣਿਆ ਰਿਹਾ। ਉਹ ਤੇ ਸਾਰੇ ਦਾ ਸਾਰਾ ਲੱਕੜਾਂ ਮੈਂ ਫੂਕ ਦਿੱਤੀਆਂ ਨੇ, ਕੋਲੇ ਬਣਾ ਦਿੱਤੀਆਂ ਨੇ। ਉਹ ਕਹਿੰਦੇ ਜ਼ਰੂਰਤ ਹੈ ਜ਼ਰੂਰ ਕਿਤੇ ਨਾ ਕਿਤੇ ਵੇਖ। ਕਹਿੰਦਾ ਹਾਂ, ਇੱਕ 2-2.5 ਫੁੱਟ ਦਾ ਦਸਤਾ ਡੰਡਾ, ਕੁਹਾੜਾ ਜਿਹਦੇ ਨੂੰ ਲੱਕੜਾਂ ਕੱਟੀ ਦੇ ਨੂੰ ਕੁਹਾੜਾ ਹੀ ਕਹਿੰਦੇ ਨੇ, ਉਹਦੇ ਨਾਲ ਪਾਇਆ ਹੋਇਆ। ਕਹਿਣ ਲੱਗੇ ਜੀ ਉਹ ਹੀ ਦੇ ਦੇ। ਜਦੋਂ ਕੁਹਾੜੇ ਨਾਲ ਉਹ ਦਸਤਾ ਡੰਡਾ ਜਿਹੜਾ ਕੱਟ ਕੇ ਜਦੋਂ ਦਿੱਤਾ, ਉਹਨੂੰ ਬਹੁਤ ਭਾਰੀ ਮੁੱਲ ਮਿਲਿਆ। ਉਹ ਕਹਿੰਦਾ ਇੰਨੀ ਕੁ ਲੱਕੜੀ ਦਾ ਇੰਨਾ ਮੁੱਲ, ਉਸ ਹੌਕੇ ਦੇ ਵਿੱਚ ਹੀ ਉਹਦੀ ਜਾਨ ਨਿਕਲ ਗਈ। ਇਹ ਹੈ ਬਾਹਰਲਾ ਦ੍ਰਿਸ਼ਟਾਂਤ, ਇਹ ਹੈ ਬਾਹਰਲੀ ਗੱਲ। ਅੰਤਰੀਵੀ ਭਾਵ ਕੀ ਹੈ, ਪਰਮਾਤਮਾ ਹੈ ਰਾਜਾ। ਕੀ ਹੈ ਜੀ? ਪਰਮਾਤਮਾ ਰਾਜਾ। ਉਹਨੇ ਚੰਦਨ ਦਾ ਬਾਗ ਦਿੱਤਾ ਸੀ ਸਾਨੂੰ, ਸਵਾਸਾਂ ਰੂਪੀ ਚੰਦਨ ਦਾ ਬਾਗ ਮੇਰੇ ਵਾਹਿਗੁਰੂ ਨਿਰੰਕਾਰ ਪਰਮਾਤਮਾ ਰਾਜੇ ਨੇ ਬਖਸ਼ਿਆ ਹੈ। ਫਿਰ ਅਰਜ ਕਰਾਂ, ਪਰਮਾਤਮਾ ਵਾਹਿਗੁਰੂ ਨਿਰੰਕਾਰ ਰਾਜਾ ਹੈ, ਉਸ ਪਰਮਾਤਮਾ ਵਾਹਿਗੁਰੂ ਨਿਰੰਕਾਰ ਜੀ ਨੇ ਸਾਨੂੰ ਸਵਾਸਾਂ ਰੂਪੀ ਚੰਦਨ ਦਾ ਬਾਗ ਬਖਸ਼ਿਆ ਹੈ। ਜਿਵੇਂ ਉਹਨੇ ਫੂਕ ਦਿੱਤੀਆਂ, ਅਸੀਂ ਇਹਨਾਂ ਸਵਾਸਾਂ ਰੂਪੀ ਚੰਦਨ ਨੂੰ ਵਿਸ਼ਿਆਂ, ਵਿਕਾਰਾਂ, ਲੋਭ, ਹੰਕਾਰ, ਚੁਗਲੀ, ਈਰਖਾ, ਦਵੈ ਸਾੜ ਕੇ ਖਾਕ ਕਰ ਦਿੱਤਾ। ਕਿਤੇ ਇੱਕ ਅੱਧੇ ਸਵਾਸ ਨਾਲ ਜਪਿਆ ਸੀ ਸਤਨਾਮ
1: ਸ੍ਰੀ ਵਾਹਿਗੁਰੂ,
0: ਜਦੋਂ ਉਹਦਾ ਪਤਾ ਲੱਗਾ ਇੰਨਾ ਸੁੱਖ ਹੈ। ਉਸ ਵੇਲੇ ਸਵਾਸ ਤਾਂ ਬਚੇ ਕੋਈ ਨਹੀਂ ਸੀ, ਕੁਝ ਗਿਣਤੀ ਦੇ ਰਹਿ ਗਿਆ ਸੀ। ਫਿਰ ਕੀ ਹੋਣਾ ਸੀ, ਸਮਾਂ ਨਿਕਲ ਗਿਆ। ਤਾਂ ਮਹਾਰਾਜ ਕਹਿੰਦੇ ਨੇ ਉਸ ਸਮੇਂ ਆਉਣ ਤੋਂ ਪਹਿਲਾਂ ਪਹਿਲਾਂ ਬੋਲ ਸੋ ਧਰਮੀੜਿਆ, ਧਰਮੀ ਬਣ ਕੇ ਗੁਰੂ ਗੁਰੂ ਦੇ ਸ਼ਬਦ ਨੂੰ ਬੋਲ, ਗੁਰੂ ਗੁਰੂ ਦੇ ਜਾਪ ਨੂੰ ਜਪਿਆ ਕਰ। ਮੌਣ ਕੱਤ, ਚੁੱਪ ਕਿਉਂ ਵੱਟੀ ਬੈਠਾ ਹੈ? ਕਈਆਂ ਦੀ ਆਦਤ ਹੈ ਚੁੱਪ ਹੀ ਰਹਿੰਦੇ ਨੇ। ਹਾਂ, ਚੁੱਪ ਰਹਿਣ ਵਾਲੇ ਥਾਂ ਤੇ ਚੁੱਪ ਰਹਿ, ਗੱਲਾਂ ਤੋਂ ਚੁੱਪ ਰਹਿ, ਬਹੁਤਾ ਬੋਲਣ ਚੱਖਣ ਹੋਏ, ਵਿਨ ਬੋਲੇ ਜਾਣੇ ਸਭ ਸੋਏ। ਮਹਾਰਾਜ ਕਹਿੰਦੇ ਚੁੱਪ ਕਰਕੇ ਕੀ, ਗੱਲਾਂ ਤੋਂ ਗੁਰੇਜ਼ ਕਰ ਜਾ, ਨਿੰਦਿਆ ਚੁਗਲੀ ਤੋਂ ਚੁੱਪ ਕਰ ਜਾ, ਪਰ ਜਦੋਂ ਕਿਧਰੇ ਸੰਗਤ ਵਿੱਚ ਆਵੇ ਤੇ ਆਖੇ ਪਿਆਰ ਵਿੱਚ ਸਤਨਾਮ
1: ਸ੍ਰੀ ਵਾਹਿਗੁਰੂ,
0: ਬਸ ਬੇੜਾ ਪਾਰ ਹੋ ਜਾਣਾ। ਮੋਹਣ ਕੱਤ ਧਾਰੀ ਰਾਮ, ਤੂੰ ਨੇਤਰੀ ਦੇਖ ਚੱਲਿਆ, ਤੂੰ ਨੇਤਰਾਂ ਨਾਲ ਵੇਖ ਰਿਹਾ ਮਾਇਆ ਬਿਉਹਾਰੀ ਰਾਮ। ਪਾਤਸ਼ਾਹ ਜੀ ਕਹਿੰਦੇ ਬੜੇ ਬੜੇ ਚਲੇ ਗਏ ਨੇ, ਖਾਲੀ ਚਲੇ ਗਏ ਨੇ। ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਰੋਜ਼ਾਨਾ ਗੁਰੂ ਦਰਬਾਰ ਵਿੱਚ ਸੱਜ ਕੇ ਬੈਠਦੇ ਹੋ, ਸੰਗਤ ਵਿੱਚ ਬੈਠਿਆਂ ਬੈਠਿਆਂ ਕਿਧਰੇ ਥੋੜੀ ਜੀਵੀ ਇਕਾਗਰਤਾ ਬਣ ਜਾਵੇ, ਬਸ ਉਹਦੇ ਵਿੱਚ ਹੀ ਗੁਰੂ ਦਾ ਬੇੜਾ ਕਿਰਪਾ ਕਰ ਦੇਣ ਤੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਸਤਿਗੁਰੂ ਜੀ ਸਾਡੇ ਅੰਦਰ ਸਹਿਜ, ਵਿਰਾਗ, ਭਾਵਨਾ, ਪ੍ਰਤੀਤ, ਸਤਿਗੁਰੂ ਜੀ ਬਖਸ਼ਿਸ਼ ਕਰਨ। ਆਓ, ਗੁਰੂ ਕੀ ਕਿਰਪਾ ਹੈ ਜੀ ਤੁਹਾਡੇ ਸਾਡੇ ਸਾਰਿਆਂ ਉੱਤੇ, ਤਾਂ ਹੀ ਤਾਂ ਗੁਰੂ ਦਾ ਸੰਗ ਮਿਲਦਾ ਹੈ। ਗੁਰੂ ਸ਼ਬਦ ਦੀ ਸਾਂਝ ਕਰੀਏ। ਲੜੀ ਵਾਰ ਮਲਾਰ ਰਾਗ ਦੀ ਵਾਰ ਚੱਲ ਰਹੀ ਹੈ, ਜਿਵੇਂ ਮੇਰੇ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਅੰਮ੍ਰਿਤ ਬਚਨਾ ਨਾਲ ਸਾਂਝ ਪਾਵਾਂਗੇ। ਪਿਆਰ ਵਿੱਚ ਸਰਵਣ ਕਰੋ
1: ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ।
0: ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾਲੂ ਦਾਤਾਰ, ਸਤਿਗੁਰੂ ਜੀ ਅਪਾਰ ਕਿਰਪਾ ਕਰ

0: ਅੱਗੇ ਪੜ੍ਹਦੇ ਹੋ।
1: ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ।
2: ਸਤਨਾਮ ਸ਼੍ਰੀ
1: ਵਾਹਿਗੁਰੂ ਜੀ।
0: ਜਿਵੇਂ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਸਤਿਗੁਰੂ ਗੁਰਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਨਾਨਕ ਸਾਵਣ ਜੇ ਵਸ ਜੇ ਮੀਂਹ ਵਰੇ ਮੋਲੇ ਧਾਰ ਮੀਂਹ ਪਵੇ ਲਗਾਤਾਰ ਚਹੁ ਉਮਾਹਾ ਹੋਏ। ਚਹੁ ਜਾਣਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ, ਬੜਾ ਚਾਅ ਚੜਦਾ ਹੈ। ਹੁਣ ਉਹ ਕਿਹੜੇ ਕਿਹੜੇ ਨੇ? ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧੰਨ ਹੋਏ। ਜਿਸ ਵੇਲੇ ਮੋਲੇ ਧਾਰ ਮੀਂਹ ਪੈਂਦਾ ਹੈ, ਪਹਿਲਾਂ ਜੇਠ ਹੜ੍ਹ ਦਾ ਮਹੀਨਾ ਹੁੰਦਾ, ਬੜੀ ਭਾਰੀ ਔੜ ਲੱਗਦੀ ਹੈ, ਤੇ ਜਦੋਂ ਮੋਲੇ ਧਾਰ ਮੀਂਹ ਪੈਂਦਾ ਗਰਮੀ ਕਰਕੇ ਜਿਹੜੇ ਨਾਗ ਹੁੰਦੇ ਨੇ ਉਹਨਾਂ ਦੀ ਜ਼ਹਿਰ ਜਿਹੜੀ ਹੈ ਉਹ ਵੱਧ ਜਾਂਦੀ ਹੈ ਗਰਮੀ ਦੇ ਨਾਲ, ਤੇ ਜਦੋਂ ਮੀਂਹ ਪੈਂਦਾ ਹੈ ਉਹ ਖੁੱਡਾਂ ਦੇ ਵਿੱਚੋਂ ਨਿਕਲ ਕੇ ਤਾਂ ਉਸ ਵੇਲੇ ਕੀ ਕਰਦੇ ਨੇ, ਬਾਹਰ ਆਉਂਦੇ ਨੇ ਤਾਂ ਆਪਣੀ ਜ਼ਹਿਰ ਜਿਹੜੀ ਉਹ ਪਾਣੀ ਦੇ ਨਾਲ ਖਤਮ ਕਰਨ ਦਾ ਯਤਨ ਕਰਦੇ ਨੇ। ਨਾਗਣ ਹੋਵਾਂ ਬਨ ਵਸਾਂ ਸ਼ਬਦ ਵਸੈ ਪਉ ਜਾਏ। ਮੈਂ ਤ੍ਰਿਵੀ ਭਾਵ ਵੀ ਨਾਲ ਦੇ ਨਾਲ ਲੈਣੇ ਨੇ। ਨਾਗਾਂ ਨੂੰ ਬੜਾ ਚਾਅ ਚੜਦਾ ਹੈ। ਮਿਰਗਾਂ ਜਦੋਂ ਮੋਲੇ ਧਾਰ ਮੀਂਹ ਪੈਂਦਾ ਹੈ ਤਾਂ ਜਦੋਂ ਤਲਾਬ ਭਰ ਜਾਂਦੇ ਨੇ ਹਿਰਨਾਂ ਨੂੰ ਵੀ ਪਾਣੀ ਪੀਣ ਨੂੰ ਖੁੱਲਾ ਮਿਲਦਾ ਹੈ। ਨਾਗਾਂ ਮਿਰਗਾਂ ਮੱਛੀਆਂ ਤਲਾਬ ਭਰਨ ਦੇ ਨਾਲ ਜਿਹੜੀਆਂ ਮੱਛੀਆਂ ਨੇ ਉਹ ਵੀ ਤਾਰੀਆਂ ਲਾਉਂਦੀਆਂ ਨੇ। ਰੱਸੀਆਂ ਜਿਹੜੇ ਰਾਸ ਕਸਾਂ ਦੇ ਵਿੱਚ ਮਸਤ ਨੇ ਉਹ ਵੀ ਬੜੇ ਖੁਸ਼ ਹੁੰਦੇ ਨੇ। ਹੁਣ ਇਸੇ ਤਰ੍ਹਾਂ ਦਾ ਤ੍ਰਿਵੀ ਭਾਵ ਹੈ। ਨਾਨਕ ਸਾਵਣ ਜੇ ਵਸੈ, ਜਦੋਂ ਗੁਰੂ ਰੂਪ ਬੱਦਲ ਦਾ ਨਾਮ ਰੂਪੀ ਮੀਂਹ ਪੈਂਦਾ ਹੈ, ਉਪਦੇਸ਼ ਰੂਪੀ ਮੀਂਹ ਪੈਂਦਾ ਹੈ। ਉਧਰ ਤਾਂ ਪ੍ਰਤੱਖ ਮੀਂਹ ਸੀ, ਉਪਦੇਸ਼ ਰੂਪੀ ਨਾਮ ਰੂਪੀ ਬੱਦਲ ਦਾ ਮੀਂਹ ਪੈਂਦਾ ਹੈ ਤੇ ਚਹੁ ਉਮਾਹਾ ਹੋਏ। ਨਾਗਾਂ ਜਿਹੜੇ ਜੰਗਲ ਵਿੱਚ ਰਹਿਣ ਵਾਲੇ ਨੇ, ਜਿਹਨੂੰ ਮਹਾਰਾਜ ਜੀ ਦਾ ਮੈਂ ਹੁਣੇ ਪ੍ਰਮਾਣ ਦਿੱਤਾ ਹੈ, ਨਾਗਣ ਹੋਵਾਂ ਬਨ ਵਸਾਂ ਸ਼ਬਦ ਵਸੈ ਪਾਉ ਜਾਏ, ਕਹਿੰਦੇ ਉਹਨਾਂ ਨੂੰ ਬੜਾ ਚਾਅ ਚੜਦਾ। ਜਦੋਂ ਤਪਸ਼ ਖਤਮ ਹੁੰਦੀ ਹੈ ਤੇ ਜਿਹੜੇ ਸਮਾਧੀ ਲਾਉਣ ਵਾਲੇ ਨੇ, ਚੌਂਕੜਾ ਲਾਉਣ ਵਾਲੇ ਨੇ, ਉਹਨਾਂ ਦੀ ਸੁਰਤ ਠੰਡੀ ਠੰਡੀ ਰੁੱਤ ਵਿੱਚ ਟਿਕ ਜਾਂਦੀ ਹੈ। ਜਿਵੇਂ ਬਸੰਤ ਦੀ ਰੁੱਤ ਹੁੰਦੀ ਹੈ ਤਾਂ ਮਹਾਰਾਜ ਕਹਿੰਦੇ ਨੇ ਅੰਦਰ ਦੀ ਸੁਰਤ ਜਿਹੜੀ ਟਿਕਦੀ ਹੈ, ਉਹਨਾਂ ਨੂੰ ਚਾਅ ਚੜਦਾ ਹੈ, ਗਰਮੀ ਦੂਰ ਹੋ ਗਈ ਹੈ, ਖੁਸ਼ੀ ਪੈਦਾ ਹੁੰਦੀ ਹੈ। ਨਾਗਾਂ ਮਿਰਗਾਂ ਜਿਹੜੇ ਬਾਣ ਪ੍ਰਸਤੀ ਨੇ ਉਹਨਾਂ ਨੂੰ ਵੀ ਚਾਅ ਚੜਦਾ, ਜਿਨ੍ਹਾਂ ਵਾਸਤੇ ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਦੇਵਤਿਆਂ ਦਰਸ਼ਨ ਕੈ ਤਾਈ ਦੁੱਖ ਭੂਖ ਤੀਰਥ ਕੀਏ, ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੇਤੇ, ਦਰ ਕਰ ਮਹਿਲਾ ਹਸਤੀ ਘੋੜੇ ਛੋਟ ਵਲਾਇਤ ਦੇਸ ਗਏ, ਪੀਰ ਪੈਕਾਂਬਰ ਸਾਲਿਕ ਸਾਧਕ ਛੋਡੀ ਦੁਨੀਆ ਥਾਏ ਪਏ, ਸਾਧ ਸਹਿਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ, ਦੁਖੀਏ ਦਰਦ ਵੰਦ ਦਰ ਤੀਰੈ ਨਾਮ ਰਤੇ ਦਰਵੇਸ ਪਏ, ਖਲਰੀ ਖਪੜੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ। ਤੂੰ ਸਾਹਿਬ ਤੂੰ ਮੇਰਾ ਠਾਕੁਰ ਹੈ, ਹਾਂ ਸਾਂਗੀ ਤੇਰਾ ਮੈਂ ਤੁਹਾਡਾ ਦਾਸ ਹਾਂ, ਉਹਨਾਂ ਨੂੰ ਵੀ ਚਾਹ ਚੜਦਾ ਹੈ। ਨਾਗਾਂ ਮਿਰਗਾਂ ਮੱਛੀਆਂ, ਮੱਛੀਆਂ ਤੋਂ ਭਾਵ ਕੀ ਹੈ, ਜਿਹੜੇ ਨਾਮ ਸਾਧ ਸੰਗਤ ਰੂਪੀ ਸਰੋਵਰ ਵਿੱਚ ਪਹੁੰਚਣ ਵਾਲੇ ਨੇ, ਜਦੋਂ ਨਾਮ ਜਲ ਉਹਨਾਂ ਨੂੰ ਮਿਲਦਾ ਰੱਬ ਦੇ ਪਿਆਰਿਆਂ ਨੂੰ ਬਖਸ਼ੀਆਂ ਹੋਈਆਂ ਰੂਹਾਂ ਨੂੰ, ਤਾਂ ਉਹਨਾਂ ਨੂੰ ਵੀ ਚਾਹ ਚੜਦਾ। ਜਦੋਂ ਕਥਾ ਕੀਰਤਨ ਸੁਣਦੇ ਨੇ ਬਖਸ਼ੀਆਂ ਹੋਈਆਂ ਰੂਹਾਂ ਨੂੰ ਆਨੰਦ ਮਿਲਦਾ ਹੈ। ਰੱਸੀਆਂ ਜਿਹੜੇ ਪ੍ਰੇਮੀ ਨੇ, ਜਿਵੇਂ ਜਿਵੇਂ ਉਹ ਨਾਮ ਜਪਦੇ ਨੇ ਤਿਵੇਂ ਤਿਵੇਂ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਨਾਮ ਦਾ ਰਸ ਆਉਂਦਾ ਹੈ। ਕਦੋਂ? ਜਦੋਂ ਗੁਰੂ ਰੂਪ ਬੱਦਲ ਨੇ ਉਪਦੇਸ਼ ਰੂਪੀ ਮੀਂਹ ਦੀ ਵਰਖਾ ਕੀਤੀ। ਤਾਂ ਜਿਹੜੇ ਮਹਾਰਾਜ ਕਹਿੰਦੇ ਨੇ ਜਦੋਂ ਮੀਂਹ ਪੈਂਦਾ ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਹਾਂ ਉਸ ਮੀਂਹ ਪੈਣ ਦੇ ਨਾਲ ਕਈਆਂ ਨੂੰ ਉਦਾਸੀ ਵੀ ਹੁੰਦੀ, ਉਹ ਅੱਗੇ ਸਪਸ਼ਟ ਕਰਦੇ ਹਨ।
1: ਮਹੱਲਾ ਪਹਿਲਾ।
0: ਮੇਰੇ ਸੱਚੇ ਸਤਿਗੁਰੂ ਮਹਾਰਾਜ ਜੀ ਅਪਾਰ

0: ਪੈਂਦਾ ਉਧਰ ਤੇ ਚਾਰ ਜਣ ਉਤਸ਼ਾਹ ਪੈਦਾ ਹੋਇਆ ਤੇ ਚਾਰ ਜਾਰਿਆਂ ਨੂੰ ਵਿਛੋੜਾ ਵੀ ਪੈਦਾ ਹੁੰਦਾ ਹੈ। ਗਾਈ ਪੁੱਤਾਂ ਪਹਿਲਿਆਂ ਜਮਾਨਿਆਂ ਦੇ ਵਿੱਚ ਤੁਹਾਨੂੰ ਪਤਾ ਜ਼ਿਮੀਂਦਾਰਾਂ ਨੂੰ ਉਦੋਂ ਮਸ਼ੀਨਰੀ ਯੁੱਗ ਨਹੀਂ ਸੀ ਹੈਗਾ, ਉਦੋਂ ਕਾਹਦੇ ਨਾਲ ਜ਼ਮੀਨਾਂ ਵਾਹੀਆਂ ਜਾਂਦੀਆਂ ਸੀ? ਬਲਦਾਂ ਨਾਲ ਵਾਹੀਆਂ ਜਾਂਦੀਆਂ ਸਨ, ਮਸ਼ੀਨਾਂ ਤਾਂ ਹੈ ਹੀ ਨਹੀਂ ਸਨ, ਟਰੈਕਟਰ ਆਦਿਕ ਹੈ ਹੀ ਨਹੀਂ ਸੀ। ਸਾਡੇ ਬਚਪਨ ਦੀ ਗੱਲ ਹੈ, ਕਿਸੇ ਕਿਸੇ ਘਰ ਵਿੱਚ ਟਰੈਕਟਰ ਹੁੰਦਾ ਸੀ, ਨਹੀਂ ਤਾਂ ਸਾਰਿਆਂ ਘਰਾਂ ਵਿੱਚ ਬੈਲ ਹੀ ਹੁੰਦੇ ਸੀ। ਬਲਦਾਂ ਨਾਲ ਪੰਜਾਲੀਆਂ ਪਾਈਆਂ ਜਾਂਦੀਆਂ ਸੀ। ਕਹਿੰਦੇ ਜਿਸ ਵੇਲੇ ਮੀਂਹ ਪੈਂਦਾ ਸਾਵਣ ਦਾ, ਤਾਂ ਉਸ ਵੇਲੇ ਜ਼ਮੀਨ ਜਿਹੜੀ ਵੱਤ ਲੱਗਦੀ ਹੈ, ਤਾਂ ਜ਼ਿਮੀਂਦਾਰ ਜਿਹੜਾ ਹੈ ਉਹ ਗਾਈ ਪੁੱਤਾਂ, ਗਾਈ ਦਾ ਪੁੱਤਰ ਕੀ ਹੈ? ਵੱਛਾ, ਬੈਲ, ਉਹਨੂੰ ਵਿਛੋੜਾ ਪੈ ਜਾਂਦਾ ਹੈ, ਉਹਦੇ ਮੋਢੇ ਤੇ ਉਹਦੀ ਧੌਣ ਤੇ ਪੰਜਾਲੀ ਆ ਜਾਂਦੀ ਹੈ। ਗਾਈ ਪੁੱਤਾਂ, ਅਗਲਾ ਨਿਰ ਧਨ, ਤੇ ਜਿਹੜੇ ਦਮੜਾ ਦਿਹਾੜੀ ਕਰਨ ਵਾਲੇ ਨੇ, ਜਿਨ੍ਹਾਂ ਨੇ ਉਹੀ ਕਮਾਉਣਾ ਤਾਂ ਉਹੀ ਖਾਣਾ। ਕਈਆਂ ਦੇ ਘਰਾਂ ਵਿੱਚ ਰੱਬ ਨੇ ਬਥੇਰੇ ਪਦਾਰਥ ਬਖਸ਼ੇ ਨੇ, ਪਰ ਕਈ ਐਸੇ ਵੀ ਨੇ ਜਿਨ੍ਹਾਂ ਦੇ ਰੋਜ਼ ਦੀ ਉਹੀ ਕਮਾਈ ਆ ਤਾਂ ਉਹੀ ਖਾਣੀ ਹੈ। ਜਦੋਂ ਮੋਹਲੇ ਧਾਰ ਮੀਂਹ ਪੈਂਦਾ ਹੈ ਤਾਂ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਦਿਹਾੜੀ ਦੋਪਾ ਜਾਂਦਾ ਲੱਗਦਾ ਹੈ। ਗਾਈ ਪੁੱਤਾਂ ਨਿਰਤਨਾ ਪੰਥੀ, ਪੰਥੀ ਹੁੰਦਾ ਜੀ ਤੁਰਨ ਵਾਲੇ, ਜਿਹੜੇ ਰਾਹ ਖੈੜੀ ਜਾਣ ਵਾਲੇ ਨੇ, ਤੇ ਉਹਨਾਂ ਉਸ ਸਮੇਂ ਅੰਦਰ ਇੰਨੇ ਸਾਧਨ ਨਹੀਂ ਸੀ ਹੁੰਦੇ। ਜਦੋਂ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਉਹ ਵੀ ਉਹਨਾਂ ਨੂੰ ਠਹਿਰਨਾ ਪੈ ਜਾਂਦਾ, ਉਹਨਾਂ ਨੂੰ ਵੀ ਆਪਣੇ ਪਰਿਵਾਰ ਕੁਟੰਬ ਕਬੀਲੇ ਨਾਲੋਂ ਵਿਛੋੜਾ ਪੈ ਜਾਂਦਾ ਹੈ। ਅਗਲਾ ਹੈ ਚਾਕਰ, ਜਿਹੜੇ ਕਿਸੇ ਦੀ ਨੌਕਰੀ ਚਾਕਰੀ ਕਰਨ ਵਾਲੇ ਨੇ, ਕਿਸੇ ਵੱਡੇ ਰਾਜੇ ਦੀ, ਬਾਦਸ਼ਾਹ ਦੀ, ਤਾਂ ਉਹਨਾਂ ਨੂੰ ਵੀ ਦੁੱਖ ਪੈਦਾ ਹੁੰਦਾ, ਕਿਉਂਕਿ ਉਹ ਤੇ ਉੱਥੇ ਬੈਠਾ ਹੁਕਮ ਦੇ ਰਿਹਾ ਹੈ, ਤਾਂ ਉਹਨਾਂ ਨੂੰ ਚਾਕਰੀ ਕਰਨੀ ਪੈਂਦੀ, ਇੱਧਰ ਉੱਧਰ ਆਉਣਾ ਜਾਣਾ ਪੈਂਦਾ। ਇਹ ਤੇ ਬਾਹਰਲੇ ਭਾਵ ਹੋ ਗਏ ਨੇ। ਕਹਿੰਦੇ ਜਦੋਂ ਉਪਦੇਸ਼ ਰੂਪੀ ਗੁਰੂ ਮੀਂਹ, ਉਪਦੇਸ਼ ਦਾ ਬੱਦਲ ਦਾ ਮੀਂਹ ਪੈਂਦਾ ਹੈ, ਤੇ ਚੌ ਜਾਣਿਆਂ ਨੂੰ ਵਿਛੋੜਾ ਪੈ ਜਾਂਦਾ ਹੈ। ਗਾਈ ਪੁੱਤਾਂ, ਜਿਹੜੇ ਗਾਈ ਗਾਂ ਦੇ ਪੁੱਤਰਾਂ ਦੀ ਤਰ੍ਹਾਂ ਆਲਸੀ ਨੇ, ਉਹਨਾਂ ਨੂੰ ਵਿਛੋੜਾ ਪੈ ਜਾਂਦਾ ਹੈ, ਉਹਨਾਂ ਨੂੰ ਅੰਮ੍ਰਿਤ ਵੇਲੇ ਆਲਸ ਪੈਦਾ ਹੋ ਜਾਂਦਾ ਹੈ। ਤਾਂ ਮਹਾਰਾਜ ਨੇ ਉਸ ਅੰਮ੍ਰਿਤ ਵੇਲੇ ਦੀ ਵਡਿਆਈ ਕਹੀ ਹੈ, ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਚਾਹਾਂਗੇ ਉੱਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਜੇ ਨਾ ਵਿਆਪਈ, ਨਾਨਕ ਮਿਟੈ ਉਪਾਦ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਆਲਸੀਆਂ ਨੂੰ ਦਲਿੱਦਰ ਪੈਂਦਾ ਹੈ, ਉਹ ਗਾਈ ਦੇ ਪੁੱਤਰਾਂ ਵਰਗੇ ਨੇ। ਗਾਈ ਪੁੱਤਾਂ ਨਿਰਤਨਾ, ਜਿਵੇਂ ਉਧਰ ਜਿਹੜੇ ਨਿਰਤਨ ਰੋਜ਼ ਕਮਾਉਣ ਵਾਲੇ ਸਨ, ਹੁਣ ਜਿਨ੍ਹਾਂ ਕੋਲ ਨਾਮ ਧਨ ਨਹੀਂ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਵਿਛੋੜਾ ਪੈਂਦਾ ਹੈ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਨਿਰਤਨ ਆਦਰ ਕੋਈ ਨਾ ਦੇ, ਕੋਈ ਨਾ ਦੇ, ਲੱਖ ਜਤਨ ਕਰੇ ਉਹ ਚੇਤਨਾ ਧਰੈ, ਜੋ ਨਿਰਤਨ ਸਰਤਨ ਕਹਿ ਜਾਏ ਆਗੈ ਬੈਠਾ ਪੀਠ ਫਰਾਏ, ਜੋ ਸਰਤਨ ਨਿਰਤਨ ਕਹਿ ਜਾਏ ਦੀਆ ਆਦਰ ਲੀਆ ਬੋਲਾਏ, ਕਹੇ ਕਬੀਰ ਨਿਰਤਨ ਸਰਤਨ ਦੋਨੋ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਕਹੇ ਕਬੀਰ ਨਿਰਤਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਮਹਾਰਾਜ ਕਹਿੰਦੇ ਜਿਹਦੇ ਕੋਲ ਨਾਮ ਨਹੀਂ ਹੈ, ਇਸ ਕਰਕੇ ਉਹ ਨਿਰਧਨ ਹੈ, ਉਹਨੂੰ ਵੀ ਵਿਛੋੜਾ ਪੈ ਜਾਂਦਾ ਹੈ। ਗਾਈ ਪੁੱਤਾ ਨਿਰਤਨਾ ਪੰਥੀ, ਪੰਥੀ ਤੋਂ ਭਾਵ ਕੀ ਹੈ? ਕੋਈ ਹੰਨੇ ਦੀ, ਕੋਈ ਬਹਾਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਭਾਵ ਕਦੇ ਗੁਰੂ ਦਾ ਪੰਥ ਛੱਡ ਕੇ ਹੋਰ ਹੀ ਪੰਥਾਂ ਵੱਲੇ ਤੁਰੇ ਫਿਰਦੇ ਨੇ। ਚਾਕਰ ਦੇਵੀ ਦੇਵਤਿਆਂ ਦੇ ਪੁਜਾਰੀ ਬਣ ਗਏ ਨੇ। ਜੋਗੀ ਕਹੇ ਜੋਗ ਭਲ ਮੀਠਾ, ਅਵਰ ਨਾ ਦੂਜਾ ਭਾਈ, ਰੁੰਡਿਤ ਮੁੰਡਤ ਏਕੈ ਸ਼ਬਦੀ, ਇਹ ਕਹੇ ਸਿੱਧ ਪਾਈ। ਮਹਾਰਾਜ ਕਹਿੰਦੇ ਪੰਥੀ ਨੇ ਚਾਕਰ ਦੇਵੀ ਦੇਵਤਿਆਂ ਦੇ ਪੁਜਾਰੀ ਬਣ ਗਏ ਨੇ। ਮਹਾਰਾਜ ਕਹਿੰਦੇ ਇਹਨਾਂ ਨੂੰ ਵਿਛੋੜਾ ਪੈ ਜਾਂਦਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਲਿਖਿਆ ਹੈ, ਕਹਿੰਦੇ ਮਾਣ ਸਰ ਤਿਆਗ ਆਣ ਸਰ ਜਾਏ ਬੈਠੇ ਹੰਸ, ਖਾਏ ਜਲ ਜੰਤ ਹੰਸ ਵੰਸਹਿਲ ਜਾਵਈ, ਸਲਲ ਬਸ਼ੋ ਪਏ ਜੀਅਤ ਜੋ ਰਹੇ ਮੀਨ, ਕਪਟ ਸਨੇਹ ਕੇ ਸਨੇਹੀ ਨਾ ਕਹਾਵਈ, ਬਿਨ ਕਹਨ ਬੂੰਦ ਜੋ ਅੰਤ ਜਲ ਪਾਣ ਕਰੇ, ਚਾਤਰਕ ਸੰਤਾਨ ਵਿਖੇ ਲਾਸ਼ਣ ਲਗਾਵਈ, ਚਰਨ ਕਮਲ ਅਲ ਗੁਰ ਸਿੱਖ ਮੋਖ ਹੋਏ, ਆਣ ਦੇਵ ਸੇਵਕ ਹੋਏ ਮੁਕਤ ਨਾ ਪਾਵਈ। ਇਸ ਕਰਕੇ ਚਾਕਰੀ ਉਹਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਜਦੋਂ ਸਾਉਣ ਮਹੀਨੇ ਦਾ ਮੀਂਹ ਪੈਂਦਾ, ਜਿਵੇਂ ਵਿਛੋੜੇ ਪੈਂਦੇ ਨੇ, ਇਸੇ ਤਰ੍ਹਾਂ ਜਦੋਂ ਗੁਰੂ ਉਪਦੇਸ਼ ਰੂਪੀ ਬੱਦਲ ਨਾਮ ਦਾ ਮੀਂਹ ਪੈਂਦੇ ਨੇ, ਇਹਨਾਂ ਨੂੰ ਵਿਛੋੜਾ ਵੀ ਪੈਂਦਾ ਜਿਹੜੇ ਇਸ ਬਿਰਤੀ ਦੇ ਮਨੁੱਖ ਹਨ।
1: ਪੌੜੀ
0: ਗਰੀਬ ਨਿਵਾਜ ਹੋ

0: ਸੱਚਾ ਹੈ ਸਚਿਆਰ ਹੈ ਸਿੱਖ ਸਚਿਆਰ ਨੇ ਉਸ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਹੁਕਮ ਵਰਤ ਰਿਹਾ। ਇਸ ਕਰਕੇ ਕੀ ਕਰਿਆ ਕਰ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸ਼ਬਦ ਪੜਿਆ ਸੀ ਨਾ ਸਤਨਾਮ ਸਿੰਘ ਜੀ ਨੇ, ਏੜਾ ਤੇੜਾ ਛੱਡ ਕੇ ਨਾ ਫਜੂਲ ਦੀਆਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਮਾਰ ਕੇ ਨੇ ਛੱਡਦੇ ਸਾਰਾ ਕੁਛ, ਤਾਂ ਹੀ ਕਿਰਪਾ ਵਰਤੇਗੀ। ਜਦੋਂ ਸ਼ਬਦ ਸੁਣਦੇ ਉਹਦਾ ਕੀਰਤਨ ਕਈ ਵਾਰ ਸੁਭਾਵਕ ਹੋ ਜਾਂਦਾ, ਸੰਗਤ ਵਿੱਚ ਆ ਕੇ ਅੱਧਾ ਘੰਟਾ ਘੰਟਾ ਹਾਜ਼ਰੀ ਭਰ ਲਈ ਜਾਵੇ ਨਾ ਤਾਂ ਰਹਿਮਤ ਬੜੀ ਵਰਤਦੀ ਹੈ। ਤਾਂ ਕਈ ਵਾਰ ਹੁੰਦਾ ਕੀ ਹੁੰਦਾ ਹੈ, ਜੋ ਜੋ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਹਨ, ਕਥਾ ਤੇ ਸਾਰੀ ਉਹੀ ਹੋ ਜਾਂਦੀ ਹੈ, ਬਾਹਰੋਂ ਲੈਣ ਦੀ ਤੇ ਕੋਈ ਜ਼ਰੂਰਤ ਨਹੀਂ ਪੈਂਦੀ। ਇਹੀ ਗੁਰੂ ਦੀਆਂ ਰਹਿਮਤਾਂ ਹੁੰਦੀਆਂ ਨੇ। ਆ ਸ਼ਬਦ ਕਿੱਡਾ ਸੋਹਣਾ ਦੇਖੋ ਮਿਲ ਗਿਆ, ਸੰਗਤ ਵਿੱਚ ਆ ਗਏ ਤਾਂ ਪਤਾ ਲੱਗ ਗਿਆ, ਇੱਥੇ ਹੋਰ ਕਿਰਪਾ ਵਰਤ ਗਈ, ਨਹੀਂ ਤੇ ਪਤਾ ਨਹੀਂ ਸੀ ਲੱਗਣਾ। ਤਾਂ ਮਹਾਰਾਜ ਕਹਿੰਦੇ ਨੇ ਸੰਗਤ ਵਿੱਚ ਆ ਕੇ ਗੁਰੂ ਬਾਬਾ ਜੀ ਦੀ ਅਪਾਰ ਕਿਰਪਾ ਵਰਤਦੀ ਹੈ।
1: ਬੈਠਾ ਤਾੜੀ ਲਾਏ ਕਵਲ ਛਪਾਇਆ,
0: ਤਾੜੀ ਦਾ ਹੁੰਦਾ ਸਮਾਧੀ ਲਾ ਕੇ, ਜਦੋਂ ਕੁਝ ਵੀ ਨਹੀਂ ਸੀ ਉਹ ਕੇਵਲ ਆਪ ਹੀ ਸਮਾਧੀ ਲਾ ਕੇ ਬੈਠਾ ਹੋਇਆ ਸੀ, ਬਸ ਉਦੋਂ ਕੇਵਲ ਇਹ ਸੀ ਅਰਬਦ ਨਰਬਦ ਧੰਦੂਕਾਰਾ, ਕੇਵਲ ਆਪ ਸੀ। ਫਿਰ ਉਸ ਪਰਮਾਤਮਾ ਨੇ ਆਪ ਹੀ

ਤੈ ਹੈ। ਫਿਰ ਬ੍ਰਹਮਾ ਪੈਦਾ ਹੋਇਆ ਤਾਂ ਬ੍ਰਹਮ ਨੇ ਇਹ ਸੋਚਿਆ ਵੀ ਮੈਂ ਹੀ ਸ੍ਰਿਸ਼ਟੀ ਦਾ ਰਚਣਹਾਰਾ। ਮਸਕੀਨ ਜੀ ਦਾ ਬੋਲ ਮੈਨੂੰ ਬੜਾ ਸੋਹਣਾ ਯਾਦ ਆਇਆ, ਕਹਿੰਦੇ ਬ੍ਰਹਮੇ ਨੇ ਖੋਜ ਕੀਤੀ ਵੀ ਸ੍ਰਿਸ਼ਟੀ ਦੀ ਸਾਜਨਾ ਕਿਹਨੇ ਕੀਤੀ ਹੈ, ਤੇ ਜਦੋਂ ਉਹਨੇ ਸ੍ਰਿਸ਼ਟੀ ਦੀ ਖੋਜ ਕੀਤੀ ਵੀ ਸਾਜਨਾ ਕਿਹਨੇ ਕੀਤੀ ਹੈ, ਤੇ ਦੁਨੀਆਂ ਦੇ ਲੋਕਾਂ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਵੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬ੍ਰਹਮਾ ਹੈ। ਮਸਕੀਨ ਜੀ ਦੇ ਬੋਲ ਨੇ, ਕਹਿੰਦੇ ਨੇ ਵਿਸ਼ਨੂੰ ਨੇ ਇਹ ਖੋਜ ਕੀਤੀ ਵੀ ਦੁਨੀਆਂ ਨੂੰ ਪਾਲਣ ਵਾਲਾ ਕੌਣ ਹੈ, ਦੁਨੀਆਂ ਨੂੰ ਰੋਜੀ 84 ਲੱਖ ਜੋਨਾਂ ਨੂੰ ਪੈਦਾ ਕਰਕੇ ਤਾਂ ਉਹਨਾਂ ਨੂੰ ਪਾਲਣ ਵਾਲਾ ਕੌਣ ਹੈ। ਨਿਰੀ ਦੁਨੀਆਂ ਦੀ ਬਾਤ ਨਹੀਂ, 84 ਲੱਖ ਜੋਨਾਂ ਨੇ, 42 ਤਾਂ ਤੁਹਾਨੂੰ ਪਤਾ ਜਲ ਦੇ ਵਿੱਚ ਹੀ ਨੇ, 42 ਲੱਖ ਜੀ ਜਲ ਮੇ ਉੱਤੇ 42 ਉੱਤੇ ਨੇ, 42 ਤੇ 42 84 ਬਣ ਗਏ ਨੇ, ਕੌਣ ਪਾਲਣ ਹਾਰਾ ਹੈ। ਵਿਸ਼ਨੂੰ ਨੇ ਇਹ ਖੋਜ ਕੀਤੀ ਹੈ ਤੇ ਦੁਨੀਆਂ ਦੇ ਲੋਕਾਂ ਨੇ ਪ੍ਰਚਲਿਤ ਮੰਨ ਲਿਆ ਵੀ ਪਾਲਣ ਵਾਲਾ ਵਿਸ਼ਨੂੰ ਹੈ। ਤੀਜਾ ਉਹਨਾਂ ਨੇ ਬੋਲ ਆਖਿਆ ਮਸਕੀਨ ਜੀ ਨੇ, ਫਿਰ ਸ਼ਿਵਾ ਨੇ ਖੋਜ ਕੀਤੀ ਵੀ ਇਹ ਦੁਨੀਆਂ ਨੂੰ ਖਤਮ ਕਰਨ ਵਾਲਾ ਕੌਣ ਹੈ, ਤੇ ਉਹਨੇ ਖੋਜ ਜਦੋਂ ਕੀਤੀ ਤੇ ਦੁਨੀਆਂ ਦੇ ਲੋਕਾਂ ਨੇ ਕਹਿ ਦਿੱਤਾ ਵੀ ਸ਼ਿਵ ਜੀ ਜਿਹੜਾ ਹੈ ਇਹ ਖਤਮ ਕਰਨ ਵਾਲਾ ਹੈ, ਸਾਜਣ ਵਾਲਾ ਵੀ ਮੇਰਾ ਵਾਹਿਗੁਰੂ ਹੈ, ਪਾਲਣ ਵਾਲਾ ਵੀ ਮੇਰਾ ਵਾਹਿਗੁਰੂ ਹੈ, ਤਾਂ ਫਿਰ ਸਮਾਪਤੀ ਕਰਨ ਵਾਲਾ ਵੀ ਮੇਰਾ ਵਾਹਿਗੁਰੂ ਹੈ। ਵਾਹਿਗੁਰੂ ਵਿੱਚ ਬੜੀ ਤਾਕਤ ਹੈ, ਵਾਹਿਗੁਰੂ ਸ਼ਬਦ ਜਪਣਾ ਹੈ, ਕਦੇ ਇਹ ਨਹੀਂ ਸੋਚਣਾ ਵੀ ਵਾਹਿਗੁਰੂ ਸ਼ਬਦ ਕੋਈ ਐਵੇਂ ਬਾਤ ਹੈ, ਨਾ ਨਾ ਨਾ, ਇਹ ਤੋਤਾ ਰਟਣ ਨਹੀਂ ਹੈ, ਇਹਦੇ ਵਿੱਚ ਗੁਰੂ ਦੀਆਂ ਬਰਕਤਾਂ ਮਿਲਦੀਆਂ ਨੇ, ਵਾਹਿਗੁਰੂ ਸ਼ਬਦ ਵਿੱਚ ਪਾਵਰ ਹੈ। ਤਾਂ ਮਹਾਰਾਜ ਨੇ ਵਡਿਆਈ ਕੀਤੀ ਹੈ। ਇੱਕ ਗੱਲ ਚੇਤਾ ਹੋਰ ਰੱਖੋ, ਜਦੋਂ ਤੁਸੀਂ ਅੰਮ੍ਰਿਤ ਦੀ ਦਾਤ ਲੈਂਦੇ ਹੋ, ਪੰਜਾਂ ਪਿਆਰਿਆਂ ਤੋਂ ਲੈਂਦੇ ਹੋ, ਉਹ ਤੁਹਾਨੂੰ ਕੀ ਦਿੰਦੇ ਨੇ, ਗੁਰਮੰਤਰ, ਉਹ ਕਹਿੰਦੇ ਬੋਲ ਵਾਹਿਗੁਰੂ, ਪਿੱਛੇ ਸਾਰੇ ਬੋਲਦੇ ਨੇ, ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਗੁਰਮੰਤਰ ਹੈ। ਫਿਰ ਉਹ ਮੂਲ ਮੰਤਰ ਦੜਾਉਂਦੇ ਨੇ। ਮੈਨੂੰ ਬੜਾ ਚਾਅ ਚੜ ਜਾਂਦਾ ਹੈ ਜਦੋਂ ਗੁਰੂ ਕੇ ਕੀਰਤਨੀਏ ਵਾਹਿਗੁਰੂ ਸ਼ਬਦ ਜਪਾਉਂਦੇ ਨੇ, ਪਰ ਗੁਰੂ ਸਵਾਰੀ ਸੰਗਤ ਜੀ ਇਹ ਹਿੱਸੇ ਹਰ ਇੱਕ ਦੇ ਨਹੀਂ ਆਇਆ। ਹਾਂ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਇਸ ਵਾਹਿਗੁਰੂ ਮੰਤਰ ਦਾ ਪਤਾ ਲੱਗਦਾ ਹੈ। ਕਹਿੰਦੇ ਬ੍ਰਹਮਾ ਵੱਡਾ ਕਹਾਏ, ਬ੍ਰਹਮੇ ਨੇ ਆਪਣੇ ਆਪ ਨੂੰ ਵੱਡਾ ਕਹਾਉਣਾ ਸ਼ੁਰੂ ਕਰ ਦਿੱਤਾ ਵੀ ਮੈਂ ਹੀ ਰੱਬ ਹਾਂ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬ੍ਰਹਮਾ ਵੱਡਾ ਕਹਾਏ ਦਾ ਨਾਭ ਕਮਲ ਦੀ ਨਾਲ ਸਮਾਣਾ, ਨਾਲ ਆ ਕਮਲ ਦਾ ਫੁੱਲ ਹੈ ਨਾ, ਉਹਦੀ ਨਾਲੀ ਵਿੱਚ, ਕਹਿੰਦੇ ਇਹਦੇ ਵਿੱਚ ਹੀ ਚੁਰਦਾ ਰਿਹਾ, ਪਤਾ ਹੀ ਨਹੀਂ ਲੱਗਾ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਆਗੈ ਅੰਤ ਨ ਪਾਇਓ ਤਾਂ ਕਾ ਤੰਸ ਛੇਦ ਕਿਆ ਵੱਡਾ ਭਇਆ, ਕਿਆ ਉਪਮਾ ਤੇਰੀ ਆਖੀ ਜਾਏ। ਉਹ ਰੱਬ ਥੋੜੀ ਹੈ, ਬ੍ਰਹਮਾ ਵੱਡਾ ਕਹਾਏ ਦਾ ਨਾਵ ਕਮਲ ਦੀ ਨਾਲ ਸਮਾਣਾ, ਓੜਕ ਕੀ ਤੋਸ ਆਪਣਾ ਆਪ ਗਵਾਇਆ ਭਰਮ ਭੁਲਾਣਾ, ਚਾਰ ਵੇਦ ਕਹਾਏ ਦਾ ਵੇਖ ਸਰੁਸਤੀ ਰੂਪ ਲੁਭਾਣਾ, ਚਾਰੇ ਵੇਦ ਗਵਾਏ ਕੇ ਗਰਬ ਗਰੂਰੀ ਕਰ ਪੁਛਤਾਣਾ, ਅਕਥ ਕਥ ਨੇਤ ਨੇਤ ਵਖਾਣਾ। ਉਹਨੂੰ ਕਹਿਣਾ ਪੈ ਗਿਆ ਰੱਬ ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਤਾਂ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਅੰਤ ਵਾਹਿਗੁਰੂ ਜੀ ਦਾ ਨਹੀਂ ਕੋਈ ਪਾ ਸਕਦਾ, ਆਪ ਹੀ ਨਿਰੰਕਾਰ ਨੇ, ਤੇ ਆਪ ਹੀ ਇਹ ਗੱਲ ਸਾਨੂੰ ਜਗਿਆਸੂਆਂ ਨੂੰ

0: ਗੁਰੂ ਦੇ ਵਿੱਚ ਉਹ ਭੇਦ ਹੈ ਤੇ ਸ਼ਬਦ ਵਿੱਚ ਉਹ ਸਮਾਇਆ ਹੋਇਆ, ਸ਼ਬਦ ਵਿੱਚ ਹੀ ਉਹ ਸਮਾਇਆ। ਸ਼ਬਦ ਜਦੋਂ ਜੀਵ ਜਪਦਾ ਹੈ ਤੇ ਸ਼ਬਦ ਦੁਆਰਾ ਹੀ ਉਹਦੀ ਪ੍ਰਾਪਤੀ ਹੈ। ਤੁਸੀਂ ਸ਼ਬਦ ਬੜੀ ਵਾਰ ਪੜ੍ਹਦੇ ਹੋ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਣਸਿਓ ਅੰਧਕਾਰ ਤੈ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਬਿਸਮਨ ਬਿਸਮ ਭੈ ਜੋ ਪੇਖਿਓ, ਕਹਿਣ ਨਾ ਜਾਏ ਬੜਿਆਈ, ਮਗਨ ਭੈ ਊਹਾ ਸੰਗ ਮਾਤੇ, ਓਤ ਪੋਤ ਲਪਟਾਈ, ਆਲ ਜਾਲ ਨੇ ਕਛੂ ਜੰਜਾਰਾ, ਅੰਗ ਬੁੱਧ ਨੇ ਭੋਰਾ, ਊਚਨ ਊਚਾ ਬੀਚ ਨਾ ਖੀਚਾ, ਹੋ ਤੇਰਾ ਤੂੰ ਮੋਰਾ, ਏਕ ਬਸਥੀਰਨ ਏਕ ਏਕ ਪਸਾਰਾ, ਇਕ ਹੈ ਅਪਰ ਅਪਾਰਾ, ਨਿਰਮਲ ਨਿਰਮਲ ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ
1: ਊਚਾ
0: ਊਚਾ। ਮਹਾਰਾਜ ਕਹਿੰਦੇ ਸ਼ਬਦ ਦੁਆਰੇ ਜਾਣਿਆ ਜਾਂਦਾ, ਸ਼ਬਦ ਵਿੱਚ ਅਭੇਦ ਹੈ।
2: ਸੱਚੇ ਹੀ ਪਤੀ ਆਏ ਸੱਚ ਸਮਾਇਆ,
0: ਉਹ ਸੱਚਾ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਸੱਚ ਬੋਲਣ ਵਾਲਾ ਹੈ ਉੱਤੇ ਉਹ ਕਿਰਪਾ ਕਰ ਦਿੰਦਾ ਹੈ, ਤੇ ਜਿਹੜਾ ਸੱਚ ਬੋਲਣ ਵਾਲਾ ਸੱਚ ਨਾਲ ਜੁੜਿਆ ਹੈ ਉਹਦੇ ਵਿੱਚ ਸਮਾ ਜਾਂਦਾ ਹੈ, ਉਹਦੇ ਵਿੱਚ ਅਭੇਦ ਹੋ ਜਾਂਦਾ। ਸੱਚ ਉਹਦਾ ਨਾਮ ਹੈ, ਸੱਚ ਜਪਣ ਵਾਲਾ ਫਿਰ ਇਉਂ ਹੀ ਭੇਦ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਗੁਰੂ ਰਹਿਮਤ ਕਰੇ ਗੁਰੂ ਸਵਾਰੀ ਸੰਗਤ ਜੀ, ਬੜੇ ਪਿਆਰੇ ਬੋਲ ਆਏ ਨੇ। ਨਾਨਕ ਸਾਵਣ ਜੇ ਵਸੈ ਚਹੋ ਉਹ ਮਹਾ ਹੋਏ, ਨਾਗਾ ਮਿਰਗਾ ਮੱਛੀਆਂ ਰੱਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚਹੋ ਵਿਛੋੜਾ ਹੋਏ, ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਸੋਏ। ਮਹਾਰਾਜ ਕਹਿੰਦੇ ਇਹਨਾਂ ਨੂੰ ਵਿਛੋੜਾ, ਤੁਸਾਂ ਨੇ ਅਰਥ ਸੁਣੇ ਨੇ। ਗੁਰੂ ਰਹਿਮਤ ਕਰੇ ਸਾਡੇ ਸਾਰਿਆਂ ਤੇ, ਸਾਨੂੰ ਉਤਸ਼ਾਹ ਪੈਦਾ ਹੋਵੇ, ਜਿਵੇਂ ਜਿਵੇਂ ਨਾਮ ਦਾ ਪ੍ਰਵਾਹ ਚੱਲੇ ਤਿਵੇਂ ਤਿਵੇਂ ਸਾਡੇ ਜੀਵਨ ਦਾ ਆਨੰਦ ਹੋਰ ਵਧੇ। ਆਓ ਇੱਕ ਮਿੰਟ ਦਾ ਸਮਾਂ ਜੇ ਪਿਆਰ ਵਿੱਚ ਵਾਹਿਗੁਰੂ ਜਪੀਏ ਤਾਂ ਫਤਿਹ ਬੁਲਾਵਾਂਗੇ।

ਸਾਰੀ ਸੰਗਤ ਰਲ ਮਿਲ ਕੇ ਆਖੋ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮ।

ਸਤਿਗੁਰੂ ਜੀ ਤੇਰੇ ਨਾਮ ਦਾ ਆਸਰਾ ਬਣਦਾ ਹੈ, ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਜਿਵੇਂ ਧੋਬੀ ਨੂੰ ਕੱਪੜੇ ਧੋਣ ਵਾਲੇ ਪਟੜੇ ਦਾ ਸਹਾਰਾ ਖੁੰਦਕਾਰਾ, ਉਵੇਂ ਤੇਰੇ ਨਾਮ ਦਾ ਸਹਾਰਾ ਬਣਦਾ ਹੈ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅੱਲਾ। ਭਰੋਸਾ ਰੱਖ ਕੇ ਪਿਆਰ ਵਿਚਾਰ ਜੀਵਨ ਦਾ ਕੋਈ ਵੀ ਕਾਰਜ ਜਦੋਂ ਬੰਦਾ ਪਿਆਰ ਵਿੱਚ ਲਗਨ ਵਿੱਚ ਆ ਕੇ ਕਰੇ, ਮਨ ਲਾ ਕੇ ਕਰੇ ਤੇ ਗੁਰੂ ਭਾਗ ਲਾ ਹੀ ਦਿੰਦਾ ਹੈ। ਗੁਰੂ ਤੇਰੀ ਕੀਤੀ ਹੋਈ ਤਪੱਸਿਆ ਨੂੰ ਵਿਅਰਥ ਨਹੀਂ ਜਾਣ ਦਿੰਦੇ। ਇੱਡੇ ਕਿਰਪਾਲੂ ਦਿਆਲੂ ਸੱਚੇ ਪਾਤਸ਼ਾਹ, ਜਿਤਨੇ ਵੀ ਸਰੀਰ ਤੁਸੀਂ ਬੈਠੇ ਹੋ, ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਨੂੰ ਆਪਣੀ ਮਤ ਦੇ ਦੇ, ਮੇਰੇ ਕੋਲ ਉਹ ਮਤ ਹੀ ਨਹੀਂ। ਮੱਥਾ ਟੇਕਣ ਦਾ ਇਹੋ ਮਤਲਬ ਹੈ ਵੀ ਇਹ ਮਸਤਕ ਇਹ ਮਤ ਤੁਹਾਨੂੰ ਭੇਟਾ ਕੀਤੀ ਤੇ ਸਾਨੂੰ ਆਪਣੀ ਬਖਸ਼ਿਸ਼ ਦੇ।

ਸਭ ਦੀ ਹਾਜ਼ਰੀ ਫਰਮਾਨ, ਗਾਇਆ ਸੁਣਿਆ ਮਹਾਰਾਜ ਜੀ ਥਾਂ ਪਾ ਲੈਣ, ਪੁੱਲ ਚੁੱਕ ਦੀ ਅਮੀਰ ਅਸੀਸ ਦੇ ਕੇ ਜਾਣਾ, ਔਰ ਹਮੇਸ਼ਾ ਇਹ ਉਮੀਦ ਇਹ ਆਸ ਭਰੋਸਾ ਬਣਾ ਕੇ ਮਹਾਰਾਜ ਦੇ ਦਰ ਤੇ ਬੈਠਣਾ। ਜਿਹੋ ਜਿਹੇ ਵੀ ਹਾਂ, ਬੰਦੇ ਹਾਂ, ਚੰਗੇ ਹਾਂ, ਸਤਿਗੁਰੂ ਹੈ ਤਾਂ ਤੇਰੇ ਹੀ ਆ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ,

0: ਕਿਰਤੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਤੂੰ ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਿ ਦਸਵ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਨਿਠ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚਰਾਏ ਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿ ਕੇਸਾ ਸਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋ ਜਹ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗਤੇ ਫਤਿਹ ਬਿਰਧ ਕੀ ਪਾਏ ਪਦ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਮੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨਣੀਵਾ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨਮਾਣਿਓ ਕਿ ਮਾਂ ਨਿਤਾਣਿਓ ਕਿ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰੱਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਿਆਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸਿੱਖਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ ਆਈਆਂ ਸਿੱਖਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿੰਡਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮ ਦਾਨ ਕਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

0: ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੇ ਰੱਖਿਆ ਕਰੇ ਗੁਰ ਕਲਗੀ ਧਰ ਜਗਦੇ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗੋ ਵਿਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਤ ਆਖੀਐ ਕਰਤੇ ਕਹੋ ਵਿਚਾਰੋ ਤਿਤਕਾਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣ ਹਾਰ ਉਤਮ ਗਾਵੋ ਮੇਰਣ ਭੌਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਆਂ ਦੇਖਿਆ ਗਾ ਦੇਵਣ ਹਾਰ ਤੇਰੇ ਦਾਨੇ ਕਿਉਂਤ ਨਾ ਪਵੈ ਤੇ ਦਾਤਿ ਕੌਣ ਸੁਮਾਰ ਸੰਬਦ ਸਾਹ ਲਿਖੇ ਅੰਮ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੈ ਸਹਿਲ ਸਿਓ ਮੇਲ ਘਰ ਘਰ ਪਹੁੰਚਾ ਸਦੜੇ ਨੇ ਤਪਵਾਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹਵਾਨ ਰਾਗ ਸੰਭਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾ ਕੌੜਾਈ ਤੁਰ ਵਿਸਿਆ ਘੜੀਆਂ ਪਹਿਰਾਂ ਤੇਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਤ ਨਾਸੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਾਵਣ ਚਵਰੋ ਕਰੇ ਸਗਲ ਬੁਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੀ ਰਹਾਓ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਵਿਮਲ ਨਾਨਕ ਪਦ ਗੰਧ ਬਿਨ ਸਹਿਸ ਤਵ ਗਾਂਧੀ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਰਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਚ ਭਾਵੈ ਸਵਾਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅੰਦਰੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ ਜਾ ਤੇ ਤੇਰਾ ਨਾਇ ਵਾਸਾ ਰਾਗੁੜ ਪੂਰ ਮਹੱਲਾ ਚੌਥਾ ਕਾਨ ਕਰੋ ਦਿਨ ਗਰਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨਵੱਡਾ ਹੇ ਕਾਢੋ ਪਨਵੱਡਾ ਹੇ ਰਹਾਓ ਸਾਕਤ ਹਰ ਰਸ ਸਾਧਨਾ ਜਾਣਿਆ ਤਰੰਤਰਾਉ ਮੈਂ ਕੰਡਾ ਹੇ ਜਿਉਂ ਜਿਉਂ ਚੱਲੈ ਚੁੱਭੈ ਹੈ ਦੁੱਖ ਪਾਵੈ ਹੈ ਜਮ ਕਾਲ ਸਹਿਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਉਧਾਰ ਜੇਕ ਹੈ ਹਰ ਨਾਮੇ ਹੈ ਸੁਖ ਮੰਡਾ ਹੈ ਰਾ ਗੁਰਪੁਰ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹ ਗੈ ਬਸਨ ਸੁਹੇਲਾ ਆਉਦ ਕਟੈ ਦਿਨ ਸੋ ਰਹਿਣਾ ਰੇ ਮਨ ਗੁਰਮਿਲ ਕਾ ਸੁਆਰੇ ਰਹਾਉ ਇਹ ਸੰਸਾਰ ਬੇਕਾਰ ਸੰਸੇ ਮੈਂ ਤਾਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਹੇ ਰਸ ਅਖਤ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ

ਸਜਣ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਉ ਨਿਧਾਵੇ ਤਾਏ ਸਭ ਥਾਈ ਹੋਏ ਸਾਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਾਹਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਜੀ ਦਾ ਧਿਆਨ ਕਰਕੇ ਬੋਲੋ ਜੀ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਣ ਨਿਉਟੀਆਂ ਦੀ ਓਟ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਹੁਕਮ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲ੍ਹੇ ਦਰਸ਼ਨ ਦੀਦਾਰ ਦੇ ਕੇ ਨਿਹਾਲ ਕੀਤਾ ਸੱਚੇ ਪਾਤਸ਼ਾਹ ਜੀ ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਹੋਈ ਆਪ ਜੀ ਦੀ ਸੇਵਾ ਸੰਭਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਬੇਅੰਤ ਸੰਗਤਾਂ ਨੇ ਆਪ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ ਸਭ ਦੀਆਂ ਛੋਲੀਆਂ ਸੁੱਖਾਂ ਨਾਲ ਭਰ ਕੇ ਭੇਜਣਾ ਆਪ ਜੀ ਦੇ ਦਰ ਦੇ ਝਾੜੂ ਵਰਦਾਰ ਕੀਰਤਨੀ ਸੇਵਕ ਮਹਾਰਾਜ ਜੀ ਸਭ ਦੇ ਜੀਵਨ ਵਿੱਚ ਨਾਮ ਦੀ ਰੋਸ਼ਨੀ ਬਣਾ ਕੇ ਰੱਖਣੀ ਰਹਿਣ ਆਈਏ ਸੁਖਮਈ ਬਤੀਤ ਹੋਵੇ ਆਗਿਆ ਬਖਸ਼ਿਸ਼ ਕਰੋ ਨਿਜ ਸਥਾਨ ਸੱਚਖੰਡ ਵਿਖੇ ਪਲੰਗ ਤੇ ਵਿਰਾਜਮਾਨ ਹੋਵੋ ਅੰਮ੍ਰਿਤ ਵੇਲੇ ਦਰਸ਼ਨ ਬਖਸ਼ਣਾ ਜੀ ਸੁਖ ਹੋਵੇ ਨਾਮ ਜਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲਹੋ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਪਾਵਨ ਪਵਿੱਤਰ ਤਖਤਾਂ ਤੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸੁਭਾਇਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਵਾਕ ਬਖਸ਼ਿਸ਼ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਪਾਵਨ ਵਖਾਰ ਬਿੰਦ ਤੋਂ ਉਚਾਰਨ ਕੀਤੇ ਗਏ। ਸਤਿਗੁਰੂ ਜੀ ਦੇ ਪਾਵਨ ਅੰਗ 673 ਅਤੇ 74 ਉੱਪਰ ਸੁਭਾਇਮਾਨ ਹਨ। ਅੱਜ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਗੁਰਦੇਵ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਹੇ ਮਾਲਕ, ਤੇਰੇ ਬੇਅੰਤ ਬੇਅੰਤ ਗੁਣ ਹਨ। ਮੈਂ ਨਾਚੀਜ਼ ਜੀਵ ਦੀ ਜਿਹਵਾ ਇੱਕ ਹੈ ਜੋ ਤੇਰੇ ਅਨੇਕਾਂ ਸਾਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਤੂੰ ਸਾਡਾ ਦਾਤਾ ਹੈ, ਪ੍ਰਤਪਾਲਕ ਹੈ, ਮਾਲਕ ਹੈ, ਖਸਮ ਹੈ, ਨਾਇਕ ਹੈ, ਆਗੂ ਹੈ। ਇਹ ਸਾਰੇ ਤੇਰੇ ਗੁਣ ਹਨ। ਅਸੀਂ ਤੇਰੇ ਜੀਵ ਹਾਂ, ਤੇਰੇ ਦਰ ਦੇ ਗੋਲੇ ਹਾਂ, ਤੇਰੇ ਦਰ ਦੇ ਦਾਸਰੇ ਹਾਂ। ਤੂੰ ਆਪ ਆਪਣਾ ਬਿਰਧ ਪਾਲਦਾ ਹੋਇਆ ਆਪਣੀ ਸ਼ਰਨ ਵਿੱਚ ਸਾਨੂੰ ਰੱਖ। ਇਹੀ ਅਰਦਾਸ, ਇਹੀ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਦਰੋਂ ਘਰੋਂ ਬਖਸ਼ਿਸ਼ਾਂ ਦੇ ਕਰਕੇ ਨਿਵਾਜਨ। ਸਮੂਹ ਸੰਗਤ ਦਾ ਧੰਨਵਾਦ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਤੁ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਿਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ ਅਨਿਕ ਮਾਇਆ ਰੰਗ ਤਿਕ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਜਾਤ ਕੇਲਾ ਤੈ ਹਰ ਨਾਮ ਸੰਗਹੂਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਿਕ ਬਿਗਨ ਜਹਿ ਆਇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੂਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰ ਕੇ ਗਨ ਜਾਹੇ ਨ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਡੈ ਮਹੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਹ ਪੰਥ ਤੇਰਾ ਕੋ ਨਾ ਸਿਆ ਨੂੰ ਹਰ ਕਾ ਨਾਮ ਤਹਿ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹ ਤ੍ਰਿਕਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੂ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੁਆ ਪ੍ਰਵਦੀਨਾ ਹਰ ਹਰ ਜਨ ਕੈ ਓਟ ਸੁਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤਿਉ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਿਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛਿ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ
नानक गुरमुख नाम जपिए कुबार, नौ खंड पृथ्वी फिरै चिर जीवै, महा उदास तपिसर थीवै, अगन माहि हुमत प्राण, कनिक सब है वर भूमदान, न्यौली कर्म करै बहु आसन, जैन मार्ग संजमत साधन, निमक निमक कर शरीर कटावै, ताव पी होमै मैल न जावै, हर के नाम समसर कछ नाही, नानक गुरमुख नाम जपत गत पाही, मन कामना तीर्थ दे छुट्टै, गर्व गुमाना मन ते हुट्टै, सोच करै दिन सर रात, मन की मैल न तन ते जात, इस देही को बहु साधना करै, मन ते कबहू न भिखिया टरै, जल धोवै बहु देह अनीत, शुद्ध कावै काची पीत, मन हर के नाम की महिमा ऊच, नानक नाम उदरे पतत बहुमूच, बहुत सयाणप जम का भव व्यापै, अनिक जतन कर त्रिसन न त्रापै, भेख अनेक गनि बुझै, कूट उपाव दरगह नहीं सिजै, छूट सुनाही उपयाल, मुहि व्यापै माया जाल, अवर करतूत सगली जम डाने, गोविंद भजन बिन तिल नहीं माने, हर का नाम जप दुख जाए, नानक बोलै सह सुभाए, चार पदार्थ जे को मांगै, साजना की सेवा लागै, जे को अपना दुख मिटावै, हर हर नाम हृदय सदगावै, जे को अपनी शोभा लूरै, साध संगे होमै चूरै, जे को जन्म मरण ते डरै, साध जना की सरनी परै, जिस जन को प्रभु दर्श प्यासा, नानक ताके बल बल जासा, सगल पुरख में पुरख प्रधान, सा संग जाका मिटे अभिमान, आपस को जो जाने नीचा, सो गणिये सब ते उच्चा, जाका मन हुए सगल किरीना, हर हर नाम तिन कट कट चीना, मने अपने ते बुरा मिटाना, पेखे सगल सिठ साजना, सुख दुख जन समदृष्टेता, नानक पाप नहीं लेपा, निर्धन को तन तेरो नाओ, निथावे कौ नाओ तेरा थाओ, निमाणे कौ प्रभ तेरो मान, सगल कटा कौ देव दान, करण करावन हार स्वामी, सगल कटा के अंतर जामी, अपनी गतमित जान आपे, अपन संगा प्रभराते, तुमरी युष्ट तुम ते हुए, नानक अवर न जान सोए, सर्व धर्म मैं श्रेष्ठ धर्म, हर को नाम जाप निर्मल कर्म, सगल क्रिया मैं उत्तम क्रिया, साध संग दुर्मत मल हिरिया, सगल उद्यम है उद्यम भला, हर का नाम जपो जी सदा, सगल बानी मैं अमृत बानी, हर को जस रसन बखानी, सगल थान ते उत्तम थान, नानक जी कट वसै हर नाम सलोक, निर्गुण यार एयानिया, सो प्रभ सदा संभाल, जिन किया तिस चीत रख, नानक निभही नाल, अष्टपदी रमैया के गुण चेत पराणी, कवन मूल ते कवन दृष्टानी, जिन तू सा सुवार सिगारिया, गर्भ अगन मह जिने उबारिया, बार व्यवस्था तुझे प्यारे दूध, पर जोबन भोजन सुख सूद, बिरद पयाओ पर साख सैन, मुख पयाओ बैठ कौ दैन, एहो निर्गुण गुण कछु न बूझै, बख्श ले हो तो नानक सीजै, जेह प्रसाद तारू पर सुख बसै, सुत प्रात मीत बनता संग हसै, जे प्रसाद पीवै शीतल जला, सुखदाई पवन पव कमुला, जे प्रसाद भोगै सब रसा, सगल समग्री संग साथ बसा, दीने हस्त पाव करनी तरसना, तिसै त्यागवर संगरचना, ऐसे दोक मूडंद व्यापे, नान काड लिहो प्रव्यापे, आदंत जो राखन हार, तिस्यो प्रीत न करै गवार, जाकी सेवा नव निद पावै, तास्यो मूडा मन नहीं लावै, जो ठाकुर सत सदा हजूरे, ताको अंधा जानत दूरे, जाकी टहल पावै दरगह मान,
ਕਿਸੈ ਵਿਸਾਰੈ ਮੁਗਦ ਜਾਨ ਸਦਾ ਸਦਾਏ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲੇਹੋ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨ ਸੁਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਵੰਤਰ ਮਲ ਮਾਇਆ ਛਪ ਸੁਨਾਏ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨੁ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੇ ਤਰੈ ਅਥਾਹਾ

ਦੇਹ ਓੜ ਨਿਭਾਵੈ। ਕਹ ਬੁਝਾਰਤ ਬੂਝੈ ਡੋਰਾ, ਨਿਸਕਹੀਐ ਤਉ ਸਮਝੈ ਭੂਰਾ। ਕਹ ਬਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤਉ ਪੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂ ਹੈ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੁਆਵੈ ਨਾ ਚੀਤ, ਜੋ ਬੈਰਾਈ ਤਾਸਿਓ ਪ੍ਰੀਤ। ਬਲਵਾ ਕੇ ਗ੍ਰਹਿ ਭੀਤਰ ਬਸੈ, ਅਣਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੇ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹੋ। ਹੇ ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਗੰਢੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮ

ਕਮਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇਹੀ ਨਾਨਕ ਤਾ ਕੀ ਭਗਤ ਕਰੇ ਹੀ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਸੁਹਸਤ ਸੁਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਸਹਿ ਧਿਆਈ ਤਿਸੈ ਧਿਆਈ ਜੋ ਏ ਕਲ ਕੈ ਹਾਂ ਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਅਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਭਿਖੈ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੂ ਕਛੂ ਨ ਕਿਨਹੂ ਲਇਆ ਜਿਤ ਜਿਤ ਲਾਭੋ ਤਿਤ ਲੱਗੈ ਹਰ ਨਾਥ ਨਾਨਕ ਇਨ ਕਹਿ ਕਛੂ ਨਹਾਤ ਸਲੋਕ ਅਗਮ ਅਗਾਤ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧਨਾ ਕੀ ਚਰਜ ਕਥਾਸਤਪਦੀ ਸਾਧਗ ਸੰਗ ਖੋਜਲ ਹੋਤ ਸਾਧ ਸੰਗਮਲ ਸਗਲੀ ਖੋਤ ਸਾਧਗ ਸੰਗ ਮਿਟੈ ਅਭਿਮਾਨੂ ਸਾਧਗ ਸੰਗ ਪ੍ਰਗਟੈ ਸੁਗਿਆਨ ਸਾਧਗ ਸੰਗ ਬੁੱਝੈ ਪ੍ਰਭ ਨੀਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧਗ ਸੰਗ ਪਾਏ ਨਾਮ ਰਤਨ ਸਾਧ ਕੇ ਸਾਂਗੇ ਕੂਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੇ ਸੰਗ ਗੁਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ

ਹੀ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਸਿੱਧ ਪੀਰ ਸੁਰਨਾਥ ਸੁਣਾ ਧਰਤ ਧਵਲ ਆਕਾਸ਼ ਸੁਣਾ ਦੀਪ ਲੋ ਪਾਤਾਲ ਸੁਣਾ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਈਸਰ ਬਰਮਾ ਇੰਦ ਸੁਣਾ ਮੁਖ ਸਾਲਾ ਹਨਮੰਦ ਸੁਣਾ ਜੋਗ ਜੁਗਤ ਤਨ ਭੇਦ ਸੁਣਾ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ਼ ਸੁਣਾ ਸਤ ਸੰਤੋਖ ਗਿਆਨ ਸੁਣਾ ਅੱਠ ਸੱਠ ਕਾ ਇਸਨਾਨ ਸੁਣਾ ਪੜ ਪੜ ਪਾਵੈ ਮਾਨ ਸੁਣਾ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ਼ ਸੁਣਾ ਸਾਰਾ ਗੁਣਾ ਕੇ ਗਾਹ ਸੁਣਾ ਸੇਖ ਪੀਰ ਪਾਤ ਸਾਹ ਸੁਣਾ ਅੰਧੇ ਪਾਵੈ ਰਾਹ ਸੁਣਾ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਹਿ ਨ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੇ ਨਾਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ
एहो लेखा लिख जाने कोए, लेखा लिखिया केता होए, केता तान सवाले हो रूप, केती दात जाने कौन कूत, कीता पसाओ एको कवाओ, तिस ते होए लख दरियाओ, कुदरत कवण कहा विचार, वारिया न जावा एक वार, जो तो दुपावे साई पलीकार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, असंख सूर मोह पाख सार, असंख मोन लेव लाए तार, कुदरत कवण कहा विचार, वारिया न जावा एक वार, जो तो दुपावे साई पलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहे जोर, असंख गल वढ हत्या कमाहे, असंख पापी पाप कर जाहे, असंख कूड़ियार कूड़े फिराहे, असंख मलेश मल पाखो खाहे, असंख निंदक सिर कर है पार, नानक नीच कह विचार, वारिया न जावा एक वार, जो तुद भावे साई पलीकार, तू सदा सलामत निरंकार, असंख नाव असंख थाव, अगम अगम असंख लोह, असंख काहे सिर पार होए, अखरी नाम अखरी सलाह, अखरी ज्ञान गीत गुण गाह, अखरी लिखन बोलन बाण।

ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਹਾ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲੇਖਨ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ, ਜਾ ਕਰਤਾ ਸਰ ਠੀਕ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਹਸ ਅਠਾਰਾ ਹੈ ਕਹਿਣ ਕਤੇਬਾ, ਅਸਲੋ ਇੱਕ ਧਾਤ। ਲਿਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਸਾਲਾਹੀ ਸਾਲਾਹੇ, ਇਤੀ ਸੂਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ, ਸੁਮੁੰਦ ਨਾ ਜਾਣੀਐ। ਸੁਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋਣਾ ਵਿਸਰਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਣ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਕਮਾਏ। ਕਿਤੇ ਮੰਗਹਿ ਜੋਦ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟ ਹੈ ਵੇਕਾਰ। ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ। ਕਿਤੇ ਆ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ। ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇਈ ਕੇ। ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹੋ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਣ, ਅਮੁੱਲ ਤੁਲ ਅਮੁੱਲ ਪ੍ਰਵਾਣ। ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ। ਆਖਹਿ ਬਰਮੇ ਆਖਹਿ ਇੰਦ, ਆਖਹਿ ਗੋਪੀ ਤੈ ਗੋਬਿੰਦ। ਆਖਹਿ ਈਸਰ ਆਖਹਿ ਸਿੱਧ, ਆਖਹਿ ਕੇਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ, ਆਖਹਿ ਸੂਰ ਨਾਰ ਮੁਨ ਜਨ ਸੇਵ। ਕਿਤੇ ਆਖਹਿ ਆਖਣ ਪਾਹੇ, ਕਿਤੇ ਕਹਿ ਕਹਿ ਉਠ ਉਠ ਜਾਹੇ। ਇਤੇ ਕੀਤੇ ਹੋਰ ਕਰੇ ਹੇ, ਤਾਂ ਆਖ ਨਾ ਸਕਹਿ ਕੇਈ ਕੇ। ਜੇ ਵੜ ਭਾਵੈ ਤੇ ਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕਿਤੇ

ਗਵਾਵਣ ਹਾਰੇ, ਕਿਤੇ ਰਾਗ ਭਰੀ ਸਿਉਂ ਕਹੀਨ ਕਿਤੇ ਗਾਵਣ ਹਾਰੇ, ਗਾਵੈ ਤੁਹਨ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਸ਼ ਪਾਇਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ, ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤੇ ਸਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੁਪਾਤ ਸਾਹਾਓ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ ਰਿਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖਿਆ ਵਹਿ ਭਾਗ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਣ, ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਆਸਣ ਲੋਏ ਲੋਏ ਭੰਡਾਰ ਜੋ ਕਿਛੁ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਾਹ ਪਤ ਪਵੜੀਆਂ ਚੜੀਐ ਹੋਏ ਇਕੀਸ, ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨਿਸਾਣ, ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼,
केते देव दानव मुन केते केते रतन समुंद केतिया खाणी केतिया बाणी केते पात निरिंद केतिया सुरती सेवक केते नानक अंत ना अंत ज्ञान खंड में ज्ञान प्रचंड तिथे नाद विनोद कोड आनंद सर्म खंड की बाणी रूप तिथे घाड़त घड़िए बहुत अनूप ताकियां गलां कथिया न जाहे जे को कहे पिछै पछताए तिथे घड़िए सुरत मत मन बुद्ध तिथे घड़िए सुरान सिद्धां की सुध कर्म खंड की बाणी जोर तिथे होर ना कोई होर तिथे जोध महाबल सूर तिन में राम रहया भरपूर तिथे सीतो सीता महिमा माहे ताके रूप न कथने जाहे ना ओहे मरहे न ठागे जाहे जिनकै राम वसै मन माहे तिथे भगत वसहि के लोक करै आनंद सच्चा मन सोए सच खंड वसै निरंकार कर कर वेखै नदर निहाल तिथे खंड मंडल वर भंड जे को कथै ता अंत ना अंत तिथे लो लो आकार जिव जिव हुक्म तिवै तिवकार वेखै विगसै कर विचार नानक कथना करड़ा सार जत पहारा धीरज सुनियार अहरण मत वेद हथियार पाऊ खला अग्न तप ताओ भांडा पाओ अमृत तित ढाल घड़िया शब्द सची टकसाल जिन कौ नदर करम तिनकार नानक नदरी नदर निहाल सलोक पवन गुरु पाणी पिता माता धरत महत दिवस रात दोए दाई दाया खिलै सगल जगत चंगिया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਇ ਸ਼ਾਂਤਤਵ ਪ੍ਰਸਾਦ। ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ, ਸਾਹਿ ਸਾਹਾਣ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਧਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਅਪੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਹਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਪੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਭੰਗੇ, ਨਮਸਤੰਗ ਅਗਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਯਾਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਅਪੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਪੌਨੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੰਗ ਅਬਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਰਤਾਰੰਗ, ਨਮੋ ਸਰਬ ਤੰਦੇ, ਨਮੋ ਸਤ ਅਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ। ਚਾਚਰੀ ਛੰਦ ਤਵਾ ਪ੍ਰਸਾਦ, ਅਰੂਪ ਹੈ ਅਨੂਪ ਹੈ, ਅਜੂ ਹੈ ਅਪੂ ਹੈ, ਅਲੇਖ ਹੈ ਅਪੇਖ ਹੈ, ਅਨਾਮ ਹੈ ਅਕਾਮ ਹੈ, ਅਤੇ ਹੈ ਅਪੇ ਹੈ, ਅਜੀਤ ਹੈ ਅਪੀਤ ਹੈ, ਤ੍ਰਿਮਾਨ ਹੈ ਨਿਧਾਨ ਹੈ, ਤ੍ਰਿਵਰਗ ਹੈ ਅਸਰਗ ਹੈ, ਅਨੀਲ ਹੈ ਅਨਾਦ ਹੈ, ਅਜੇ ਹੈ ਅਜਾਦ ਹੈ, ਅਜਨਮ ਹੈ ਅਬਰਨ ਹੈ, ਅਪੂਤ ਹੈ ਅਪਰਨ ਹੈ, ਅਗੰਜ ਹੈ ਅਪੰਜ ਹੈ, ਅਚੂਜ ਹੈ ਅਚੰਜ ਹੈ, ਅਮੀਕ ਹੈ ਰਫੀਕ ਹੈ, ਅਤੰਦ ਹੈ ਅਬੰਦ ਹੈ, ਨਿਰਬੂਜ ਹੈ ਅਸੂਜ ਹੈ, ਅਕਾਲ ਹੈ ਅਜਾਲ ਹੈ, ਅਲਾਹ ਹੈ ਅਜਾ ਹੈ, ਅਨੰਤ ਹੈ ਮਹੰਤ ਹੈ, ਅਲੀਕ ਹੈ ਨਿਰਸ੍ਰੀਕ ਹੈ, ਨਿਰਲੰਬ ਹੈ ਅਸੰਭ ਹੈ, ਅਗਮ ਹੈ ਅਜਮ ਹੈ, ਅਪੂਤ ਹੈ ਅਛੂਤ ਹੈ, ਅਲੋਕ ਹੈ ਅਸ਼ੋਕ ਹੈ, ਅਕਰਮ ਹੈ ਅਪਰਮ ਹੈ, ਅਜੀਤ ਹੈ ਅਭੀਤ ਹੈ, ਅਬਾਹ ਹੈ ਅਗਾਹ ਹੈ, ਅਮਾਨ ਹੈ ਨਿਧਾਨ ਹੈ, ਅਨੇਕ ਹੈ ਫਿਰ ਏਕ ਹੈ। ਭੁਜੰਗ ਪ੍ਰਯਾਤ ਛੰਦ, ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਅਨੰਗੀ ਅਨਾਥੇ ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ ਸਮਸਤੀ ਬੇਭੂਤੇ, ਕਲੰਕੰ ਬਿਨਾਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗ ਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਮ੍ਰਿਦੇ,
नमो शास्त्र पाणी नमो अस्त्र माणी नमो परम ज्ञाता नमो लोक माता अपेखीय परमे अपोगी अपुगते नमो योग जुग वेश्वरंग परम जुगते नमो नित नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं ईशनानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणाशी अनूपे अरूपे समस्तं निवासी सदा सिद्धदा बुद्धदा वृद्ध कर्ता अधो उर्ध अर्धं अगं ओघहर्ता परं परं परमेश्वरं प्रोषपालं सदा सर्वदा सिद्धदाता दयालं अशेदी अपेदी अनामं अकामं समस्तो पराजी समस्तस्ततामं तेरा जोर चाचरी शांद जले हैं थले हैं अपीत हैं अपे हैं प्रभु हैं अजू हैं आदेश हैं अपेश हैं पूजांग प्रयात शांद अगाधे अबाधे आनंदी स्वरूपे नमो सर्वमाने समस्ति निधाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोग रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृदय सिद्धं निवासी चरपट शांत त्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जोगता सर्वं देवं सर्वं पेवं सर्वं काले सर्वं पाले रुआल शांत त्वा प्रसाद आद रूप अनाद मूरत अजोन पुरुष अपार सर्वमान त्रिमान देव अपेव आद उदार सर्व पालक सर्व कालक सर्व को पुन काल यत्र तत्र विराज ही आवतूत रूप रसाल नाम ठाम न ना जात जाकर रूप रंग न रेख आद पुरुष उदार मूरत अजोन आद अशेख देश और न पेश जाकर रूप रेख न राग यत्र तत्र दिशा विशा होय फैल्यो अनुराग नाम काम विहीन पेखत तामहु नह जाहे सर्व मान सर्वत्र मान सदैव मान तताहे एक मूर्त अनेक दर्शन कीन रूप अनेक खेल खेल अखेल खेलन अंत को फिर एक देव पेव न जानहि जेह वेद और कतेव रूप रंग न जात पात सो जानहि केह जेब तात मात ना जात जाकर जनम मरण बहीन चक्र बकर फिर चतुर चाक मानई पोर तीन लोक चौदह है के बिख है जग जाप ही जेह जाप आद देव अनाद मूरत थाप्यो सब जेह थाप परम रूप पुनीत मूरत पूर्ण पुरुख अपार सर्व स्वरच्यो स्वयं भव गणन पंजन हार कालहीन कला संयुगत अकाल पुरुष आदेश परम ताम सो परम रहत अभूत अलख अपेश अंग राग न रंग जा कह जात पात न नाम गर्भ गंजन दुष्ट पंजन मुक्त दायक काम आप रूप अमीक अन उस्तत एक पुरुष अवतूत गर्भ गंजन सर्व पंजन आद रूप असूत अंगहीन अपंग अनात्म एक पुरुष अपार सर्व लायक सर्व कायक सर्व को प्रतपार सर्व गंता सर्व हंता सर्व ते अनपेख सर्व शास्त्र न जानहि जेह रूप रंग अर रेख परम वेद पुराण जाकै नेत पाखत नेत कूट सिमरत पुराण शास्त्र न आवहि वह चित मधुभार शांत त्वा प्रसाद गुणगन उदार महिमा अपार आसन अपंग उपमा अनंग अनपौ प्रकाश निस दिन अनास आजान बाहो शाहान शाह राजान राजपानान पान देवान देव उपमा महान
इंद्रान इंद्र बालान बाल रंकान रंक कालान काल अनुपूत अंग आपा अपांग गत मित अपार गुणगन उदार मुनगन प्रणाम निर्भय निकाम आत दूत प्रचंड मेत गत अखंड आलस्य कर्म अदृश्य धर्म सर्वा प्रणाडे अंडंड बाडे चाचरी संतवा प्रसाद गोबिंदे मुकंदे उदारे अपारे हरियं करियं निरनामे आकामे भुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वरती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पित्र न कर्मंग न काय अजन्मंग अजाय न चित्र न मित्र परे है पवित्र प्रतिस आदिश अदृश्य अकृश्य भगवती छंद तुआ प्रसाद कथते कि अशेज दिस है कि अभिज भिस है कि अगंज करम है कि अभंज भरम है कि अभिज लोक है कि अदित सुख है कि अवधूत वर्ण है कि विभूत करण है कि राजंग प्रभा है कि धर्मंग तुजा है के अशोक वर्ण के सर्वा आभरण के जगतं कृति है के शत्रंग शत्री है के ब्रह्मं स्वरूपे के अनुपौ अनुपे के आद अदेव है के आप अपेव है के चित्रंग बहीने के एक है अधीने के रोजी रजा कर ही मेरे हक है के पाक बेऐब है के गैबुल गैब है के अहबुल गुनाह है के शाहन शाह है के कारण कुनेद है के रोजी दहन दह के राज कर रहीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौन है के सर्वत्र पौन है के सर्वत्र देश है के सर्वत्र पेश है के सर्वत्र राज है के सर्वत्र साज है के सर्वत्र दीन है के सर्वत्र लीन है के सर्वत्र जाहु के सर्वत्र पाहु के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सुख है के सर्वत्र पोख है के सर्वत्र त्राण है के सर्वत्र प्राण है के सर्वत्र देश है के सर्वत्र पेश है के सर्वत्र मान्य है सदैव प्रधान्य है के सर्वत्र जाप्या है के सर्वत्र थाप्या है के सर्वत्र पान है के सर्वत्र मान है के सर्वत्र इंद्रा है के सर्वत्र चंद्रा है के सर्वं कलीमे के परमं फहीमे के आकल अलामे के साहिब कलामे के हुसनल वजू है तमामुल रजू है हमेशो सलामे सलीकत मुदामे गनीमल सिकस्त है ग्रीबुल परसुत है बिलंदुल मकान है जमीनल जमान है तमीजुल तमाम है रजूअल निधान है हरीफल अजीम है रजाइक यकीन है अनेकुल तरंग है अभेद है अपंग है अजीजुल निवाज है गनीमल खिराज है निरुक्त स्वरूप है त्रिमुक्त विभूत है प्रभुगत प्रभा है सुजुगत सुदा है सदैवं स्वरूप है अभेदी अनूप है समस्त उपराज है सदा सर्व साज है समस्त सलाम है सदैवल अकाम है निर्बाध स्वरूप है अगाध है अनूप है ओं आद रूपे अनाद स्वरूपे अनंगी अनामे त्रिपंगी त्रिकामे त्रिभृगं त्रिबादे अगंजे अगादे शुभं सर्व पहाके सुसर्वा अनुरागे त्रिपुगत स्वरूप है अछेज है अशूत है कि नरकं प्रणाश है पृथ्वीउल प्रवास है निरुक्त प्रभा है सदैवं सदा है बेपोगत स्वरूप है प्रजुगत अनूप है निरुक्त सदा है बेपोगत प्रभा है अनुक्त स्वरूप है प्रजुगत अनूप है चाचरी छंद अपंग है अनंग है अपेख है अलेख है अपर्म है अकर्म है अनाद है जुगाद है अजय है अभय है अपूत है अतूत है अनाश है उदास है असंध है अबंध है अपगत है विरक्त है अनाश है प्रकाश है निचिंत है सुनिंत है अलेख है अदेख है अलेख है अपेख है अटा है अगाह है असंभ है अगम्भ है अनिल है अनाद है अनित है सुनित है अजात है आजाद है चरपट शंत व प्रसाद सर्वंगहंता सर्वंगंता सर्वंख्याता सर्वंगता सर्वंगहर्ता सर्वंगकर्ता सर्वंगप्राणं सर्वंगत्राणं सर्वंगकर्मं सर्वंगधर्मं सर्वंगजीवता सर्वंगमुक्ता रसावल शंत व प्रसाद नमो नरकनाशे सदैवं प्रकाशे अनंगं स्वरूपे अपंगं विभूते प्रमातं प्रमाते सदा सर्वसाथे अबाध स्वरूपे निर्बाध विभूते अनंगी अनामे त्रिपंगी त्रिकामे नृपंगी स्वरूपे सर्वंगी अनूपे
ನ ಪೋತ್ರನ ಪುತ್ರನ ಸತ್ರನ ಮಿತ್ರನ ತಾತನ ಮಾತನ ಜಾತನ ಪಾತನ ಸಾಕಂ ಸರೀಕ ಹೈ ಅಮಿತೋ ಅಮೀಕ ಹೈ ಸದೈವ ಪ್ರಭಾ ಹೈ ಅಜಯ ಹೈ ಅಜಾ ಹೈ ಭಗವತಿ ಶಾಂತ ತ್ವ ಪ್ರಸಾದ ಕೆ ಜಾಹರ ಜಹೂರ ಹೈ ಕೆ ಹಾಜರ ಹಜೂರ ಹೈ ಹಮೇ ಸೋ ಸಲಾಮ ಹೈ ಸಮಸ್ತುಲ ಕಲಾಮ ಹೈ ಕೆ ಸಾಹಿಬ ದಿಮಾಗ ಹೈ ಕಿ ಹುಸ್ನಲ್ ಚರಾಗ ಹೈ ಕೆ ಕಾಮಲ್ ಕರೀಮ ಹೈ ಕೆ ರಾಜ ಕರಹೀಮ ಹೈ ಕೆ ರೋಜಿ ದಹಂದ ಹೈ ಕೆ ರಾಜ ಕುರಹಂದ ಹೈ ਕਰੀਮ ਉਲ ਕਮਾਲ ਹੈ ਕਿ ਜੁਰ ਹੁਸਨ ਅਲ ਜਮਾਲ ਹੈ ਕਿ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸ਼ਿਕਨ ਹੈ ਹਰਾਸ ਉਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤ ਉਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤ ਉਲ ਜੁਬਾ ਹੈ ਕਿ ਸਾਹਿਬ ਕੇ ਰਾਹ ਹੈ ਕਿ ਨਰਕੰ ਪ੍ਰਣਾਸ ਹੈ ਬਹਿਸਤ ਉਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇ ਸੁਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਸਤ ਉਲ ਅਜੀਜ਼ ਹੈ ਪਰਮ ਪਰਮ ਈਸ ਹੈ ਸਮਸਤ ਉਲ ਅਦੀਸ ਹੈ ਅਦੇਸ ਉਲ ਅਲੇਖ ਹੈ ਹਮੇਸ ਉਲ ਅਪੇਖ ਹੈ ਜ਼ਮੀਨ ਅਲ ਜ਼ਮਾ ਹੈ ਅਮੀਕ ਉਲ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਭੰਗ ਹੈ ਮਦਭਾਰਸ਼ਨ ਤੋ ਪ੍ਰਸਾਦ ਮੁਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨੁਭਵ ਅਨਾਸ ਮੁਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਹੰਸ਼ਜ ਅੰਗ ਆਸਨ ਅਪੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਪੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਅਜਾਨ ਬਾਹੋ ਏਕ ਹੈ ਸਦਾਹੋ ਓਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਸ਼ੇਜ ਗਾਤ ਆ ਜਿਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟਟ ਭੰਡਾਰ ਅਨ ਠਟ ਅਪਾਰ ਆ ਡੀਠ ਕਰਮ ਅਤ ਢੀਠ ਕਰਮ ਅਣ ਬ੍ਰਹਣ ਅਨੰਤ ਦਾਤਾ ਮਹੰਤ ਹਰ ਬੂਰ ਮਨਾ ਸ਼ਾਂਤ ਤੁਆ ਪ੍ਰਸਾਦ ਕਰੁਣਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਭਾਰਨ ਹੈ ਤ੍ਰਿਤ ਕੀ ਤਰਨ ਹੈ ਜਾਗ ਕੀ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਬੰਕਰ ਹੈ ਸਰਬੰਕਰ ਹੈ ਸਰਪਾਸ ਹੈ ਸਰਬਨਾਸ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾਕ੍ਰਿਤ ਹੈ ਧਰਣੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਰੇ ਪ੍ਰਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾਕਰ ਹੈ ਹਰਤਾ ਹਰ ਹੈ ਪ੍ਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਕੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰ ਬੇਬੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜਾਇ ਅਲੈ ਅਪਹਿ ਅਭੈ ਅਭੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾ ਅਠਾ ਅਨਾਥੇ ਪ੍ਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸੱਚਿਦਾਨੰਦ ਸਤਰੰ ਪ੍ਰਣਾਸੀ ਕ੍ਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ
सदा अंग संगे अपंगं बेबूते। चत्र चक्र वर्ती चत्र चक्र पूगते, स्वयं भव शुभं सर्वदा सर्व जुगते। दुकालं प्रणासी दयालं सरूपे, सदायांग संगे अपंगं बेबूते। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवें त्व प्रसाद सवैये, श्रावक शुद्ध समूह सिधान के, देख फिरे ओ घर जोग जति के। सूर सुरार्दन सुध सुधाधिक, संत समूह अनेक मति के। सारे ही देश को देख रहे ओ मत, को न देखियत प्राण पति के। श्री भगवान की पाए कृपा हूं ते, एक रति बेन एक रति के। माते मतंग जरे जर संग, अनूप उतंग सुरंग सुवारे। कोट तो रंग कुरंग से कूदत, पावन के गौन को जात निवारे। भारी पूजान के भूप पली, बेदन्यावत सीस न जात बिचारे। एते पहे तो कहा पहे भूपत, अंत काओ नागे ही पाए पधारे। जीत फिरै सब देश दिशान को, बांजत ढोल मृदंग नगारे। गुंजत गूढ़ गजान के, सुंदर हिंसत ही है राज हजारे। भूत पवेख भवान के, भूपत कौन गने नहीं जात बिचारे। श्री पात श्री भगवान भजे, बिन अंत कौ अंत के तम सुधारे। तीर्थ नान दया दम दान, सो संजम नेम अनेक बसेख है। वेद पुराण कतेव कुरान, जमीन जमान सबान के पेख है। पौन आहार जति जात तार, सबै सो विचार हजार क देख है। श्री भगवान भजे, बिन भूपत एक रति बिन एक ना लेख है। सुध सिपाह दुरंत दुबाह, सुसाज सना दुर्जान दलेंगे। भारी गुमान परे मन में, कर पर्वत पंख हले ना हलेंगे। तोर अरीर मरूर मवासन, माते मतंगन मान मलेंगे। श्रीपत श्री भगवान कृपा बेन, त्याग जहान निदान चलेंगे। वीर अपार बड़े बरेयार, अब चारै सार की धार पछैया। तोरत देश मलिंद मवासन, माते गजान के मान मलैया। गाड़े गड़ान को तोड़न हार, सो बात नहीं चग चार लवैया। साहिब श्री सब को सिर नायक, जाचक अनेक सो एक दवैया। दानव देव फनिंदन साचर, भूत भविख भवान जपेंगे। जीव जित जल में थल में, पल ही पल में सब थाप थपेंगे। पुन प्रतापन बाढ़ जैत धुन, पापन के बहु पुंज खपेंगे। साध समूह प्रसन्न फिरै जग, सत्र सवै अवलोक चपेंगे। मानव इंद्र गजेंद्र नरातप, जौन त्रिलोक को राज करेंगे। कोट स्नान गजाधिक दान, अनेक स्वंबर साज बरेंगे। ब्रह्म महेश्वर बिसन सचिपत, अंत फसे जाम फास परेंगे। जे नर श्री पत के प्रस है पाग, ते नर फेर न देह तरेंगे। कहां पयो जो दो लोचन मूंद कै, बैठ रहे हो बक ध्यान लगायो। नाहत फ्रियो लिए सात समुद्रन, लोक गायो परलोक गवायो। बास कियो विख्यान सो बैठो कै, ऐसे ही ऐसे सो बैस बितायो। साच कहो सुन ले हो सब, जिन प्रेम कियो तिन ही प्रभ पायो। काहू लै पाहन पूज धर्यो सिर, काहू लै लिंग गरे लटकायो। काहू लख्यो हर आवाची दिशा में, काहू पछा कौ सीस ने वायो। को बुतान कौ पूजत है पश, को मृतान कौ पूजन तायो। कूर क्रिया उर्ज्यो सब ही जग, श्री भगवान को भेद ना पायो। कूर क्रिया उर्ज्यो सब ही जग, श्री भगवान को भेद ना पायो। वाहिगुरु जी का खालसा, वाहिगुरु जी की फतेह। एक ओंकार श्री वाहिगुरु जी की फतेह। पातशाही दसवें कवियो बाच बेनती चौपाई। हमरी करो हाथ दय रक्षा, पूरन होए चित की इच्छा। तव चरणन मन रहे हमारा, अपना जान करो प्रत पारा। हमरे दुष्ट सबै तुम कावहौ, आप हाथ दय मोहे बचावहौ। सुखी बसै मोरो परिवारा, सेवक सिख सबै करतारा। मोर अच्छा निज कर दै करियै, सब बैरन को आज संग्रियै। पूरन होए हमारी आशा, तोर भजन की रह प्यासा। तुम्हें शाड कोई अवर न त्याऊं, जो बर चाहूं सो तुम ते पाऊं।
ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ। ਆਪ ਹਾਥ ਦੈ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੇ ਹੋ ਰੱਛਾ। ਰਾਖ ਲੇ ਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸੇਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਇਤ ਜਸ਼ਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸੁਵਾਰੀ, ਸਿਵਕਨ ਕੋ ਸੇਵ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਾਦ ਕੀਓ। ਘਾਟ ਘਾਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਤੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਾਟ ਘਾਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਾ ਬਹੂ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨਿਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾਚੀਨਕ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਬੇਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤ ਭੂਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜੇਤੇ ਉਠਵਤ ਉਤਪਾਤਾ, ਸਗਲ ਮਲੇਸ਼ ਕਰੋ ਰਣ ਕਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵਾ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਾਲ ਕੋ ਇਕ ਬਾਰ ਧਿਆਇ ਹੈ, ਤਾਕੇ ਕਾਲ ਨਿਕਟ ਨਹਿ ਆਇ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਕੇ ਤਾਪ ਤਨਕ ਮੋਹਰੇ ਹੋ, ਰਿਦ ਸਿੱਧ ਕਰਮ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ, ਜਿਨ ਨਾਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ, ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹਾਸ ਦੈ ਲਿਹੋ ਉਬਾਰੀ, ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਅਸ ਤੁਜ ਜਬ ਭਏ ਦਇਆਲਾ, ਪੂਰਨ ਕਰਾ ਗ੍ਰੰਥ ਤਤ ਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ, ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਉ ਨਿਕਟ ਨਾ ਤਿਨ ਨਰਕੀ ਰਹੈ, ਹੋ ਜੋ ਜਾਕੀ ਏਕ ਵਾਰ ਚੌਪਈ ਕੋ ਕਹੈ। ਚੌਪਈ ਸੰਬਤ ਸਤਰੈ ਸਹਿਸ ਫਣਿਜੈ, ਅਰਧ ਸਹਿਸ ਫੁਨ ਤੀਨ ਕਹਿਜੈ, ਭਾਦਰਵ ਸੁਧੀ ਅਸ਼ਟਮੀ ਰਵਿਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ, ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ,
सिमरत शास्त्र वेद सब बहु भेद कहे हम एक न जान्यो श्री असपान कृपा तुमरी कर मैं ना कहेओ सब तो ही बखान्यो दोहरा सगल द्वार कौ शाड कै गहु तुहारो द्वार बाहे गहे की लाज आस गोबिंद दास तुहार सगल द्वार कौ शाड कै गहु तुहारो द्वार बाहे गहे की लाज आस गोबिंद दास तुहार वाहिगुरु जी का खालसा वाहिगुरु जी की फतेह राम कली महला तीजा आनंद एक ओंकार सतगुरु प्रसाद आनंद भया मेरी माए सतगुरु मैं पाया सतगुर ता पाया सहज सेती मन वजियां वादाइयां राग रतन परवार परियां शब्द गावन आईयां शब्दोता गावहो हरि तेरा मन जनी वसाया कहे नानक आनंद हुआ सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसारना अंगीकार ओह करे तेरा कार्ज सब सवारना सबना गला समरथ स्वामी सो क्यों मनो विसारे कहे नानक मन मेरे सदा रहो हर नाले साचे साहेबा क्या नहीं घर तेरा घर ता तेरा सब किश है जिस देह सो पावे सदा सिफत सलाह तेरी नाम मन वसावे नाम जिन कै मन वसया वाजे शब्द कनेरे कहे नानक सच्चे साहिब क्या नहीं घर तेरा साचा नाम मेरा आधारू साच नाम आधार मेरा जिन भुखा सब गवाइया कर सात सुख मन आए वसया जिन इच्छा सब पुजाइया सदा कुर्बान कीता गुरु विटहो जिस दिया ए वडियाइया कहे नानक सुनो संतो शब्द धरहो प्यारू साचा नाम मेरा आधारू वाजे पंच शब्द तित घर सुभागै घर सुभागै शब्द वाजे कला जित घर तारिया पंच दूत तुद वासो कीते काल कंठ कुमारिया धुर कर्म पाया तुद जिन कौ से नाम हर कह लागे कहे नानक तह सुख हुआ तित घर अनहद वाजे साची लिवै बिन देह निमाणी देह निमाणी लिवै भाजहु क्या करे वेचारिया तुद बाज सम्राथ कोए नाही कृपा कर बनवारिया एस नाउ होर थाउ नाही शब्द लाग सुवारिया कहे नानक लिवै बाजहु क्या करे वेचारिया आनंद आनंद सब को कहे आनंद गुरु ते जानिया जानिया आनंद सदा गुर ते कृपा करे प्यारिया कर कृपा किल विख कटे ज्ञान अंजन सारिया अंदरहो जिनका मोह टुटा तिनका शब्द सच्चै सुवारिया कहे नानक एहो आनंद है आनंद गुर ते जानिया बाबा जिस तू देह सोई जन पावै पावै तां सो जन दे जिसनु होर क्या करह वेचारिया एक भरम भूले फिरै दह देसो एक नाम लाग सुवारिया गुरप्रसादी मन भया निर्मल जिना भाणा पावै कहे नानक जिस देह प्यारे सोई जन पावै आवोह संत प्यारे हो अकथ की करह कहानी अकथ केरी चित द्वारे पाईऐ तन मन धन सब सौंप गुर कौ हुक्म मन्नै पाईऐ हुक्म मन्नहो गुरु केरा गावोह सच्ची बाणी कहे नानक सुनहो संतो हो कथेहो अकथ कहानी ए मन चंचला चतुराई किने ना पाया चतुराई ना पाया किने तू सुन मन मेरिया ए माया मोहनी जिन एत भरम भुलाया माया ता मोहनी तिने कीती जिन ठगौली पाईया कुरबान कीता तिसै विटहो जिन मोह मीठा लाया कहे नानक मन चंचल चतुराई किने ना पाया ए मन प्यारिया तू सदा सच संभाले एहो कुटंब तू जे देखदा चलै नाही तेरै नाले सास तेरै चलै नाही तिस नाल क्यों चित लाईऐ ऐसा काम मूले ना कीचै जित अंत पछोताईऐ सतगुरु का उपदेश सुन तू होवै तेरै नाले
कह नानक मन प्यारे तू सदा सच संभाले अगम अगोचरा तेरा अंत न पाया अंतु न पाया किने तेरा अपना आप तू जान है जी जंत सब खेल तेरा क्या को आख वखाणाए आख है ता वेखा है सब तू है जिन जगत उपाया कह नानक तू सदा आगम है तेरा अंत ना पाया सुर नर मुन जन अमृत खोज दे सो अमृत गुर ते पाया पाया अमृत गुर कृपा कीनी सचा मन वसाया जी जंत सब तुद उपाए एक वेख परसन आया लभ लोभ अहंकार चूका सतगुरु भला पाया कहे नानक जिसनु आप तुठा तिन अमृत गुर ते पाया भगता की चाल निराली चाला निराली भगता हकेरी बिखम मार्ग चलना लभ लोभ अहंकार ताज त्रिशना बहुत नाही बोलना खन्ने ओह तिथि वाल होने की एत मार्ग जाना गुर प्रसादी जिनी आप तजया हर वासना समाणी कहे नानक चाल भगता जुग हो जुग निराली ज्यों तू चलाहे तिव चलह स्वामी होर क्या जाना गुण तेरे जिव तू चलाहे तिवै चलह जिना मार्ग पावहे कर कृपा जिन नाम लाहे से हर हर सदा त्यावहे जिसनों कथा सुनाहे अपनी से गुरुद्वारे सुख पावहे कहे नानक सच्चे साहेब ज्यों पावै तिवै चलावहे एहो सोहेला शब्द सुहावा शब्दो सुहावा सदा सुहेला सतगुरु सुनाया एहो तिन कै मन वसया जिन तुरहों लिखिया आया एक फिर है कनेरे कर है गल्ला गल्ली किने न पाया कहे नानक शब्द सुहेला सतगुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब सहत स्यो पवित संगत सबाइया कह दे पवित सुन दे पवित से पवित जिनी मन वसाया कहे नानक से पवित जिने गुरमुख हर हर त्याया करमी सहज न उपजै विण सहजे सहसा न जाए नह जाए सहसा किता है संजम रहे कर्म कमाए सहस जियो मलीन है कित संजम धोता तो जाए मन धोवो तो शब्द लागो हर सिउ रहो चित लाए कह नानक गुर प्रसादी सहज उपजै इह सहसा इव जाए जियो मैले बारोह निर्मल जियो तमैले तिनी जन्म जू है हारिया ए तिशना वड़ा रोग लगा मरण मनहो विसारिया वेदा मैं नाम उत्तम सो सुन है नाही फिर है ज्यों बेतालिया कह नानक जिन सच तजिया कूड़े लागे तिनी जन्म जू है हारिया जियो निर्मल बारोह निर्मल बारोह निर्मल बारों ता निर्मल जियो निर्मल सतगुरु ते करणी कमाणी कूड़ की सोए पहुंचे नाही मन सा सच समाणी जन्म रतन जिने खटिया भले सेवन जारे कह नानक जिन मन निर्मल सदा रहै गुरु नाले जे को सिख गुरु सेती सन मुख होवै होवै ता सन मुख सिख कोई जियो रहै गुरु नाले गुर के चरण हृदय त्याए अंतर आत्मै संभाले आप छड सदा रह परणै गुर बिन अवर न जाने कोए कहे नानक सुनो संतो सो सिख सन मुख होए जे को गुर ते वे मुख होवै बिन सतगुर मुक्त न पावै पावै मुक्त न होर थै कोई पुछो बबेकियां जाए अनेक जूनी भरम आवै विण सतगुर मुक्त न पाए फिर मुक्त पाए लाग चरणी सतगुरु शब्द सुनाए कहे नानक विचार देखो विण सतगुर मुक्त न पाए आवो सिख सतगुरु के प्यारे हो गावो सच्ची बाणी बाणी ता गावो गुरु केरी बाणिया सिर बाणी जिन कौ नदर कर्म हो वै हृदय तिना समाणी पीवहो अमृत सदा रहो हर रंग जपे हो सारंग पाणी कहे नानक सदा गावहो ए सच्ची बाणी सतगुरु बिना होर कच्ची है बाणी बाणी ता कच्ची सतगुरु बाजों होर कच्ची बाणी
ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੀ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋਹੋਂ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਇਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਹੋ ਜੀ ਉਹ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣ ਜਾਰਾ ਏ ਰਸਨਾ ਤੂੰ ਅਨ ਰਾਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵੀ ਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗ ਤੇ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾ ਕੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ
ਨਦਰੀ ਹਰ ਨਿਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਆਨ ਦੱਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਾਵਨੇਤ ਤਿਸਦਾ ਅੰਤ ਨ ਜਾਹੀ ਪਾਇਆ ਕਹੇ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੁਹੇਲਾ ਸਾਚੈ ਘਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚੈ ਜਿੱਥੇ ਸਦਾ ਸੱਚ ਧਿਆਵਹੇ ਸਚੋ ਧਿਆਵੈ ਜਾ ਤੁਦ ਭਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹੇਲਾ ਸੱਚੇ ਘਰ ਗਾਵਹੇ ਆਨੰਦ ਸੁਣ

ਗਏ ਜਾਕੀ ਪ੍ਰਭ ਆ ਗਏ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰ ਗੋਬਿੰਦ ਨਾਓ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਜਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ ਦਸਾਂਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਬਾਣੀ ਕੇ ਬੋਹਿਤ ਚਾਵਰ ਤਾਕਤ ਸ਼ਤਰ ਦੇ ਮਾਰ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿੱਤ ਆਵੈ ਜੀ, ਨਾਮ ਚਿੱਤ ਆਵਨ ਕਾ

ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ,

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਗੁਰਗੱਦੀ ਤੇ ਵਿਰਾਜਮਾਨ, ਹਾਜ਼ਰਾ ਹਜ਼ੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ।

ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰੋ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸੁਆਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਦੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ। ਸਤਿਗੁਰੂ ਜੀ ਸਭਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਮਹਾਰਾਜ ਜੀ ਜਿਹਨਾਂ ਭਾਵਨਾਵਾਂ ਨੂੰ ਲੈ ਕੇ ਆਪ ਜੀ ਨੇ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜੀ ਆਪ ਜੀ ਦੀਆਂ ਹਾਜ਼ਰੀਆਂ ਭਰੀਆਂ, ਆਪ ਜੀਆਂ ਦੇ ਚਰਨ ਪਰਸੇ ਮਹਾਰਾਜ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ। ਮਹਾਰਾਜ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਤੰਦਰੁਸਤੀ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰਲਾ ਲੈਣਾ। ਮਹਾਰਾਜ ਸੱਚੇ ਪਿਤਾ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਭੈ ਅਤੇ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਮਹਾਰਾਜ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਹੋਈ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ। ਮਹਾਰਾਜ ਜੀ ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ, ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਮੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਤਾਂ ਦਰਗਾਹੋਂ ਭੇਜਣੀਆਂ। ਆਪ ਜੀ ਕਿਰਪਾਲਤਾ ਕਰਕੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਮਹਾਰਾਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਨਮਸਕਾਰ ਦੰਡਾਉਤ ਬੰਦਨਾ ਅਨੇਕ ਬਾਰ ਜਾਉ ਬਾਰ

ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਭਨਾਂ ਦੀਆਂ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨ, ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਪਿਆਰ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ

ਕੀਤੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬਪੜੀ ਚੜ ਚੜ ਪਵੇ ਅੰਗਿਆ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ।

0: ਜਤੀ ਸਦਾ ਵਹਿ ਜੁਗਤ ਨਾ ਜਾਣੇ ਛੱਡ ਵਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ ਮਹਲਾ ਪਹਿਲਾ
1: ਜੀ ਸੋ ਜਗ ਨਾਨਕਾ ਸੱਚਾ ਵਿਖੇ ਸੋਏ ਸਭ ਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ ਜਿਨ ਕੇ ਲੇਖੇ ਪਤ ਪਵੇ ਚੰਗੇ ਸੇ ਕੇ ਪੌੜੀ ਤੁਰ ਪਰਮ ਜਨਾ ਕੁਦ ਉਤਪਾਇਆ।

ਜੁਜਮੰਜੋਰ ਛਲੀ ਚੰਦਰਾਉਲ ਕਾਨਕ ਸੰਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਸਰਵਣ ਹੂਆ ਨਾਮ ਖੁਦਾਈ ਅਲਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀਆਂ ਮਲਕੀਆ।

0: ਮਹੱਲਾ ਪਹਿਲਾ
1: ਪੁਸਤਕ ਸੰਧਿਆ ਬਾਦੰ ਸਿਲ ਪੂਜਿਤ ਬਗਲ ਸਮਾਧੰ ਮੁਹ ਝੂਠ ਵਿਵੁਕ ਨਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦੋ ਧੋਤੀ ਬਸਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਹੋ ਕੁਟ ਨਿਸਚੋ ਕਰਮੰ ਪਾਉ ਨਾਨਕ ਨੇਚੋ ਧਿਆਵੈ ਵਿਣ ਸਤਿਗੁਰ ਵਟ ਨ ਪਾਵੇ ਪੌੜੀ ਕਪੜੁ ਸੁਹਾਵਣਾ।

0: ਖਾਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ।
1: ਦਰੋਹ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ।

ਪਧਾਰੇ ਹੋ, ਗੁਰੂ ਕੀ ਸਾਜਨੇ ਬਾਜੀ ਪਰਮ ਪਿਆਰੀ ਸਾਧ ਸੰਗਤ ਪਾਗੇ ਹੋ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਸਾਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਉਣ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕਨੇਡਾ ਵਾਲਿਆਂ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਛਤ ਸਿੱਧ ਕੋ ਭਿਦ ਮਿਲਾਇਓ ਪੂਰਨ ਭਾਉ ਮਨ ਠੌਰ ਬਸੋ ਰਸ ਬਾਸਣ ਸਿਉ ਜਿਉ ਧੰਗ ਦਿਸ ਤਾ

कंडह अनक विधि समझावह हम अज्ञान अल्प मत थोरी

ਤਨ ਕੋ ਮੈਂ ਹਰਿਓ। ਜਿਸ ਵੇਲੇ ਗੁਰੂ ਸਵਾਰੀ ਸੰਗਤ ਗੁਰੂ ਦਰਬਾਰ ਵਿੱਚ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਆ ਕੇ ਸੱਜ ਜਾਂਦੇ ਨੇ, ਨਮਸਕਾਰ ਕਰਦੇ ਨੇ, ਅੰਮ੍ਰਿਤ ਬਾਣੀ ਸਰਵਣ ਕਰਦੇ ਨੇ, ਗੁਰੂ ਕੀ ਕਿਰਪਾ ਕਿਰਪਾ ਕਿਰਪਾ

ਮੈਂ ਹਰਿਓ ਇੱਕ ਛਿਨ ਮਾਤਰ ਆਦੀਆਂ ਵਿਆਦੀਆਂ ਉਪਾਧੀਆਂ ਗੁਰੂ ਖਤਮ ਕਰ ਦਿੰਦਾ। ਇਹ ਗੁਰੂ ਕੀ ਕਿਰਪਾ ਵਰਤਦੀ ਹੈ। ਬਹੁਤ ਪਿਆਰ ਵਿੱਚ ਅੰਮ੍ਰਿਤ ਵੇਲੇ ਤੋਂ ਬੇਅੰਤ ਹੀ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਨੱਕ ਮਸਤਕ ਹੋ ਕਰਕੇ ਸਮੇਂ ਮੁਤਾਬਕ ਹਾਜ਼ਰੀ ਭਰ ਕੇ ਰਜੇਵਿਆਂ ਭਰੀ ਜ਼ਿੰਦਗੀ ਹੈ। ਫਿਰ ਕਾਰੋਬਾਰ ਕਿਰਤ ਵਿਰਤ ਤੇ ਵੀ ਜਾਂਦੇ ਨੇ। ਜਿਵੇਂ ਜਿਵੇਂ ਸਾਹਿਬਾਨ ਨੇ ਹੁਕਮ ਕੀਤਾ ਡਿਊਟੀਆਂ ਲੱਗੀਆਂ ਨੇ ਉਹ ਤਿਵੇਂ ਤਿਵੇਂ ਨਿਭਾ ਰਹੇ ਨੇ। ਕੁਝ ਗੁਰੂ ਪਿਆਰੇ ਘਰਾਂ ਵਿੱਚ ਕੁਝ ਦਰਬਾਰ ਵਿੱਚ ਆਨੰਦ ਪ੍ਰਾਪਤ ਕਰ ਰਹੇ ਨੇ। ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦੇ ਜਥੇ ਪਾਸੋਂ ਆਸਾ ਜੀ ਕੀ ਵਾਰ ਦੇ ਬਹੁਤ ਹੀ ਪਿਆਰ ਵਿੱਚ ਅੰਮ੍ਰਿਤ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਅੰਤ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਤੁਹਾਨੂੰ ਸਰਵਣ ਕਰਵਾਈ ਹੈ। ਬਲਹਾਰੀ ਤਿੰਨਾ ਗੁਰਸਿੱਖਾਂ ਜਾਏ ਜਿੰਨਾ ਗੁਰ ਦਰਸ਼ਨ ਡਿੱਠਾ। ਬਲਹਾਰੀ ਤਿੰਨਾ ਗੁਰਸਿੱਖਾਂ ਪੈਰੀ ਪੈ ਗੁਰ ਸਭਾ ਬਹਿਠਾ। ਬਲਹਾਰੀ ਤਿੰਨਾ ਗੁਰਸਿੱਖਾਂ ਗੁਰਮਤ ਬੋਲ ਬੋਲੇਂਦੇ ਮਿੱਠਾ। ਬਲਹਾਰੀ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ। ਕਿਆ ਬਾਤ, ਸਭ ਤੋਂ ਜ਼ਿਆਦਾ ਪੁੱਤਰ ਨਾਲ ਪਿਆਰ ਹੁੰਦਾ ਹੈ, ਭਰਾਵਾਂ ਨਾਲ ਪਿਆਰ ਹੁੰਦਾ ਹੈ, ਕੁਟੰਬ ਕਬੀਲੇ ਨਾਲ ਹਰ ਇੱਕ ਜੀਵ ਦਾ ਪਿਆਰ ਹੁੰਦਾ ਹੈ। ਪਰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਬਲਹਾਰ ਜਾਈਏ, ਆਪਣੇ ਕੁਟੰਬ ਕਬੀਲੇ ਸੱਜਣਾਂ ਮਿੱਤਰਾਂ ਪੁੱਤਰਾਂ ਭਰਾਵਾਂ ਤੋਂ ਵੱਧ ਕੇ ਗੁਰੂ ਕੇ ਸਿੱਖਾਂ ਨਾਲ ਪਿਆਰ ਕਰਦੇ ਨੇ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰੂ ਨਾਲ ਬਹੁਤਾ ਪਿਆਰ। ਅਸਲ ਵਿੱਚ ਉਹੀ ਭਰਾ ਨੇ, ਉਹੀ ਪੁੱਤਰ ਨੇ, ਉਹੀ ਪਿਆਰੇ ਨੇ, ਜਦੋਂ ਮਿਲ ਕੇ ਜਪਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਗੁਰਸਿੱਖਾਂ ਤੋਂ ਭਾਈ ਬਲਹਾਰ ਜਾਈਏ। ਬਲਹਾਰੀ ਤਿੰਨਾ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ। ਬਲਹਾਰੀ ਤਿੰਨਾ ਗੁਰਸਿੱਖਾਂ ਗੁਰ ਸੇਵਾ ਜਾਨਣ ਅਵਰਿੱਠਾ। ਗੁਰ ਸਿੱਖ ਮਿਲਿਆ ਪਾਪ ਪਨਿੱਠਾ। ਬਲਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਤਾਰੀਨ ਸਰਿੱਠਾ। ਗੁਰ ਸਿੱਖ ਮਿਲਿਆ ਪਾਪ ਪਨਿੱਠਾ। ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਭੀ ਗਤ ਪਾਹੇ। ਗੁਰੂ ਕੀ ਅਪਾਰ ਕਿਰਪਾ ਵਰਤੀ ਜੇ ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਤਖਤਾਂ ਤੇ ਪ੍ਰਕਾਸ਼ ਹੋਏ ਨੇ। ਸਿੰਘ ਸਾਹਿਬ ਜੀ ਨੇ ਬਹੁਤ ਪਿਆਰ ਵਿੱਚ ਸੇਵਾ ਨਿਭਾਈ ਹੈ ਔਰ ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਜੀ ਤਖਤਾਂ ਤੇ ਦਰਸ਼ਨ ਦੀਦਾਰੇ ਬਖਸ਼ਦੇ ਨੇ, ਸਤਿਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਸਾਹਿਬ ਮੁੱਖ ਵਾਕ ਸਾਹਿਬ ਦਰਗਾਹੀ ਅੰਮ੍ਰਿਤ ਬਚਨਾਂ ਦੀ ਰੋਜ਼ਾਨਾ ਦਾਤ ਪ੍ਰਾਪਤ ਹੁੰਦੀ ਹੈ। ਮਾਈ ਭਾਈ ਗੁਰਸਿੱਖ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਅੰਮ੍ਰਿਤ ਵੇਲੇ ਮੁੱਖ ਵਾਕ ਸਰਵਣ ਕਰਦੇ ਨੇ, ਫਿਰ ਵਿਚਾਰ ਸਰਵਣ ਕਰਦੇ ਨੇ। ਇਹਦਾ ਕੇਵਲ ਇੱਕੋ ਹੀ ਭਾਵ ਹੈ, ਸਤਿਗੁਰੂ ਜੀ ਦੀ ਬਾਣੀ ਨੂੰ ਸੁਣਿਆ ਜਾਵੇ ਅਤੇ ਮੰਨਿਆ ਜਾਵੇ ਅਤੇ ਜੀਵਨ ਵਿੱਚ ਕਮਾਇਆ ਜਾਵੇ ਤਾਂ ਗੁਰੂ ਦੀ ਰਹਿਮਤ ਵਰਤਦੀ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 673 ਅਤੇ 674 ਤੇ ਸਤਿਗੁਰੂ ਪੰਚਮ ਗੁਰਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਧਨਾਸਰੀ ਰਾਗ ਹੈ, ਜਿਸ ਵਿੱਚ ਮੇਰੇ ਵਾਹਿਗੁਰੂ ਜੀ ਦੀ ਵਡਿਆਈ ਹੈ। ਕਿਹੜਾ ਕਿਹੜਾ ਗੁਣ ਲੈ ਕਰਕੇ ਉਹਦੀ ਵਡਿਆਈ ਕਰੀਏ। ਹੇ ਗਰੀਬ ਨਿਵਾਜ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਤੂੰ ਦਾਤਾ ਹੈ, ਤੂੰ ਪਾਲਣਾ ਕਰਨ ਵਾਲਾ ਹੈ, ਅਸੀਂ ਤੁਹਾਡੇ ਦਰ ਦੇ ਗੋਲੇ ਹਾਂ। ਮਹਾਰਾਜ ਆਪਣੀ ਟਹਿਲ ਸੇਵਾ ਦੇ ਵਿੱਚ ਲਾ ਲਓ। ਇਹ ਅੰਮ੍ਰਿਤ ਬਚਨ ਆ ਰਹੇ ਨੇ, ਆਓ ਗੁਰੂ ਬਖਸ਼ਿਸ਼ ਦੁਆਰੇ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਧ ਸੰਗਤ ਜੀ ਸਾਂਝ ਕਰੀਏ।

ਰੱਬ ਦੇ ਬੋਲਾਂ ਤੋਂ ਹੀ ਆਪਾਂ ਅਰਥਾਂ ਦੀ ਆਰੰਭਤਾ ਕਰ ਦਿੰਦੇ ਹਾਂ। ਵੈਸੇ ਆਮ ਤੌਰ ਤੇ ਸ਼ਬਦਾਂ ਕੇਂਦਰੀ ਭਾਵ ਰਹਾਉ ਦੇ ਅੰਮ੍ਰਿਤ ਬਚਨਾਂ ਵਿੱਚ ਹੈ, ਪਰ ਅੰਮ੍ਰਿਤ ਵੇਲੇ ਦੇ ਜਿਹੜੇ ਬੋਲ ਆਰੰਭ ਦੇ ਨੇ ਉਹਨਾਂ ਤੋਂ ਹੀ ਅਰਥਾਂ ਦੀ ਆਰੰਭਤਾ ਕਰੀਏ। ਹੇ ਗਰੀਬ ਨਿਵਾਜ, ਤੁਮ ਦਾਤੇ, ਤੁਸੀਂ ਦਾਤੇ ਹੋ, ਸਾਰੇ ਜੀਵਾਂ ਨੂੰ ਪਾਲਣ ਵਾਲੇ ਹੋ, ਨਾਇਕ ਸਾਰਿਆਂ ਦੇ ਸ਼੍ਰੋਮਣੀ ਹੋ, ਸਾਰਿਆਂ ਦੇ ਆਗੂ ਹੋ, ਨਾਇਕ ਸਭ ਤੋਂ ਸੁੰਦਰ ਹੋ, ਮੇਰੇ ਮਾਲਕ ਹੋ, ਥੋੜੇ ਥੋੜੇ ਸਮੇਂ ਵਿੱਚ ਲੋੜ ਮੁਤਾਬਕ ਹਰ ਇੱਕ ਜੀਵ ਦੀ ਪਾਲਣਾ ਕਰਦੇ ਹੋ। ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ,

ਨਿਜ ਪਤ ਹੈ ਦਾਤਾ। ਜਿੱਥੇ ਤੁਸੀਂ ਪਾਲਣਾ ਕਰਨ ਵਾਲੇ ਦਾਤੇ ਹੋ, ਉੱਥੇ ਪਦਾਰਥ ਦੇਣ ਵਾਲੇ ਵੀ ਦਾਤੇ ਹੋ। ਜਿੱਥੇ ਪਦਾਰਥ ਦੇਣ ਵਾਲੇ ਦਾਤੇ, ਉੱਥੇ ਤੁਸੀਂ ਨਾਮ ਦੇ ਵੀ ਦਾਤੇ ਹੋ। ਨਾਮ ਦੀ ਦਾਤ ਵੀ ਗੁਰੂ ਤੋਂ ਹੀ ਪ੍ਰਾਪਤ ਹੋਣੀ ਹੈ। ਭਿਖਾਰੀ ਬਣ ਕੇ, ਮੰਗਤਾ ਬਣ ਕੇ ਦਾਤ ਮੰਗ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਿਆਲ ਨਾਮ ਦੇਹੋ ਮੰਗਤ ਜਨਕੋ, ਮੈਂ ਮੰਗਤਾ ਹਾਂ ਪਾਤਸ਼ਾਹ ਮੈਨੂੰ ਨਾਮ ਦਾ ਦਾਨ ਬਖਸ਼ ਦਿਓ। ਹੋ ਦਿਆਲ ਨਾਮ ਦਿਓ ਮੰਗਤ ਜਨਕੋ, ਸਦਾ ਰਹੋ ਰੰਗ ਰਾਤਾ। ਰੰਗ ਮੀਂਜ ਸਦਾ ਪ੍ਰੇਮ ਦੇ ਵਿੱਚ, ਨਾਮ ਦੇ ਵਿੱਚ ਮੈਂ ਰਤਾ ਰਹਾਂ। ਗਰੀਬ ਨਿਵਾਜ ਮੇਰੇ ਤੇ ਕਿਰਪਾ ਕਰੋ। ਸੰਸਾਰ ਵਿੱਚ ਗੌ ਨਾਲ ਵੇਖਿਆ ਜਾਵੇ, ਇੱਕ ਉਹ ਦਾਤੇ ਨੇ, ਮੰਗਣ ਵਾਲੇ ਜ਼ਰੂਰ ਨੇ, ਸਾਰੇ ਉਸ ਦਾਤੇ ਤੋਂ ਮੰਗਦੇ ਨੇ। ਜਿਹੜਾ ਕੋਈ ਢੇਲੀ ਪੌਲੀ ਚਵਾਨੀ ਮੰਗਦੇ ਨਜ਼ਰ ਆ ਜਾਂਦੇ, ਉਹ ਵੀ ਇੱਕ ਕਿਸਮ ਦੇ ਮੰਗਤੇ ਹੀ ਨੇ। ਮੰਗਣ ਵਾਲੇ ਸਾਰੇ ਹੀ ਨੇ, ਦਾਤੇ ਤੋਂ ਮੰਗਦੇ ਨੇ। ਅਸੀਂ ਬਾਹਰ ਅੰਦਰ ਜਾਈਏ ਤੇ ਉਹ ਮੰਗਦੇ ਨੇ ਜੀ ਕੁਝ ਨਾ ਕੁਝ ਦੇ ਦਿਓ। ਉਹ ਤਾਂ ਮੰਗਤੇ ਛੋਟੇ ਹੋਣਗੇ, ਪਰ ਬੜੇ ਬੜੇ ਜਿਹੜੇ ਸ਼ਾਹੂਕਾਰ ਕਹਾਉਣ ਵਾਲੇ ਨੇ, ਰਾਜੇ ਮਹਾਰਾਜੇ ਨੇ, ਉਹ ਸਾਰਿਆਂ ਤੋਂ ਵੱਡੇ ਮੰਗਤੇ ਨੇ। ਉਹ ਤੇ ਕਹਿੰਦੇ ਜੀ ਸਾਨੂੰ ਮਹਾਰਾਜ ਰਾਜ ਦੇ ਦਿਓ, ਸਾਨੂੰ ਮਹੱਲ ਦੇ ਦਿਓ, ਸਾਨੂੰ ਇੰਨੇ ਨੌਕਰ ਦੇ ਦਿਓ, ਸਾਨੂੰ ਇੰਨੇ ਚਾਕਰ ਦੇ ਦਿਓ, ਸਾਨੂੰ ਇੰਨੀਆਂ ਗੱਡੀਆਂ ਦੇ ਦਿਓ। ਉਹ ਵੱਡੇ ਮੰਗਤੇ ਨੇ, ਹੈ ਸਾਰੇ ਮੰਗਣ ਵਾਲੇ ਗੁਰੂ ਤੋਂ ਹੀ ਨੇ, ਗੁਰੂ ਤੋਂ ਬਿਨਾਂ ਕੋਈ ਦੇਣ ਵਾਲਾ ਨਹੀਂ ਹੈ। ਜਿੱਥੇ ਉਹ ਸਾਰੀਆਂ ਦਾਤਾਂ ਦੇਣ ਵਾਲਾ, ਉੱਥੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਮੈਨੂੰ ਇੱਕ ਸ਼ਬਦ ਯਾਦ ਆਇਆ, ਆਸਾ ਰਾਗ ਦਾ ਮੇਰੇ ਖਿਆਲ ਸ਼ਬਦ ਹੈ, ਭਗਤ ਸਾਹਿਬ ਜੀ ਭਗਤ ਧੰਨਾ ਜੀ ਦੇ ਅੰਮ੍ਰਿਤ ਬਚਨ ਨੇ, ਜਿਹਦੇ ਵਿੱਚ ਵੱਖ ਵੱਖ ਉਦਾਹਰਣਾਂ ਦੇ ਕੇ ਭਗਤ ਸਾਹਿਬ ਜੀ ਨੇ ਸੋਝੀ ਬਖਸ਼ੀ ਹੈ ਵੀ ਚਿੰਤਾ ਨਾ ਕਰ, ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ ਉਹ ਤੈਨੂੰ ਪਾਲੇਗਾ ਵੀ, ਤੈਨੂੰ ਰੋਜੀ ਵੀ ਜ਼ਰੂਰ ਬਰ ਜ਼ਰੂਰ ਦੇਵੇਗਾ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਗੁਰਸਿੱਖੋ ਅੰਮ੍ਰਿਤ ਬਚਨ ਨੇ, ਰੇ ਚਿਤ ਚੇਤਸ ਕੀ ਨਾ ਦਿਆਲ ਦਮੋਧਰ, ਬਿਭੈ ਨ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਗਰੀਬ ਨਿਵਾਜੀ ਕਿਰਪਾ ਕਰਦੇ ਰੇ ਚਿਤ, ਭਾਈ ਉਹਨੂੰ ਚੇਤੇ ਵਿੱਚ ਯਾਦ ਕਰਿਆ ਕਰ। ਤਾਂ ਮਹਾਰਾਜ ਕਹਿੰਦੇ ਨੇ ਫਿਰ ਉਹਦੇ ਤੋਂ ਬਿਨਾਂ ਕਿਸੇ ਦੂਜੇ ਕੋਲ ਹੱਥ ਅੱਡ ਕੇ ਮੰਗਿਆ ਵੀ ਨਾ ਕਰ। ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ, ਹੋਛਾ ਸਾਹਿਬ ਨਾ ਕੀਚੇ ਫਿਰ ਪੱਛੋ ਤਾਈ ਹੈ, ਹੋਮੈ ਰੋਗ ਨਾ ਟੁੱਟੇ ਉਹ ਵੈਦ ਨਾ ਲਾਈਏ, ਦੁਰਮਤ ਮੈਲ ਨਾ ਉਤਰੈ ਕਿਉਂ ਤੀਰਥ ਨਾਈਏ, ਪੀਰ ਮੁਰੀਦਾਂ ਫਿਰ ਹੜੀ ਸੁੱਖ ਸਹਿਜ ਸਮਾਈਏ। ਪੀਰ ਗੁਰੂ ਹੈ ਉਹਦਾ ਮਰੀਦ ਬਣ ਜਾ, ਸ਼ਬਦ ਵਿੱਚ ਆ ਜਾ, ਮਹਾਰਾਜ ਕਹਿੰਦੇ ਸੁੱਖ ਵਿੱਚ ਸਮਾ ਜਾਵੇਗਾ। ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ, ਉਹਨੂੰ ਚੇਤੇ ਕਿਉਂ ਨੀ ਕਰਦਾ, ਬਬਹੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ, ਤੂੰ ਦੌੜ ਲਾ ਲਵੇ ਖੰਡਾ ਬ੍ਰਹਿਮੰਡਾ, ਇੱਧਰ ਜਾਵਾਂ ਉੱਧਰ ਜਾਵਾਂ ਇੱਧਰ ਜਾਵਾਂ, ਬਹੁਤ ਕੁਝ ਕਰੇ, ਪਰ ਇੱਕ ਗੱਲ ਚੇਤੇ ਵਿੱਚ ਰੱਖ, ਜੋ ਕਰਤੇ ਨੇ ਕਰਨਾ ਹੋਣਾ ਤਾਂ ਕੇਵਲ ਉਹੀ ਹੈ, ਕਰਤਾ ਕਰੇ ਸੋ ਹੋਈ। ਗਰੀਬ ਨਿਵਾਜ ਕਹਿੰਦੇ ਖਿਆਲ ਕਰ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਜਨਨੀ ਮਾਂ, ਮਹਾਰਾਜ ਕਹਿੰਦੇ ਮਾਂ ਦੇ ਉਧਰ ਵਿੱਚ, ਉਦਕ ਨਾਮ ਹੈ ਪਾਣੀ ਦਾ, ਜਿੱਥੇ ਅੱਗ ਵੀ ਹੈ ਤੇ ਪਾਣੀ ਵੀ ਹੈ, ਪੁੱਠਾ ਹੀ ਲੜਕਿਆ ਹੋਇਆ ਹੈ, ਮਾਤਾ ਦੇ ਚੱਬੇ ਹੋਏ ਰੋਡ ਵੀ ਭਸਮ ਹੋ ਜਾਂਦੇ ਨੇ, ਉਸ ਜਠਰ ਅਗੜੀ ਦੇ ਵਿੱਚ ਪਾਣੀ ਦੇ ਵਿੱਚ। ਗਰੀਬ ਨਿਵਾਜ ਕਹਿੰਦੇ ਵੇਖ ਮੇਰੇ ਵਾਹਿਗੁਰੂ ਜੀ ਦੀ ਵਡਿਆਈ, ਪਿੰਡ ਸਰੀਰ, ਪਿੰਡ ਨਾਮ ਹੈ ਸਰੀਰ ਦਾ, ਕੀਆ ਬਣਾਇਆ ਹੈ, ਬਣਾਇਆ ਕਿਵੇਂ ਹੈ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ, ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਰੰਚਕ ਕਿਵੇਂ ਬਣਾਇਆ, ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇਹੇ ਸਵਾਰ ਧਰੀ, ਰੰਚਕ ਰੇਤ ਛੋਟੇ ਜੇ ਰੇਤ ਦੇ ਕਿਣਕੇ ਤੋਂ ਭਾਵ ਮੈਲੇ ਪਾਣੀ ਤੋਂ, ਮਾਤਾ ਜੀ ਦੇ ਉਧਰ ਵਿੱਚ ਖੇਤ ਵਿੱਚ ਇਹ ਸੁੰਦਰ ਸਰੀਰ ਮੇਰੇ ਵਾਹਿਗੁਰੂ ਨੇ ਰਚ ਦਿੱਤਾ ਹੈ, ਇਹ ਮੇਰੇ ਵਾਹਿਗੁਰੂ ਦੀ ਵਡਿਆਈ ਹੈ।

ਹੁੰਦਾ ਹੈ। ਡਾਕਟਰ ਵੀਰ ਬੜੇ ਬੜੇ ਵਿਦਵਾਨ ਪੜ੍ਹੇ ਹੋਏ ਨੇ, ਇਹ ਗੱਲ ਮੰਨਣ ਵਿੱਚ ਕਹਿੰਦੇ ਆ ਜਾਂਦੀ ਹੈ ਵੀ ਜੋ ਮਾਂ ਖੁਰਾਕ ਖਾਂਦੀ ਹੈ ਉਹੀ ਤਾਂ ਬੱਚੇ ਨੂੰ ਲੱਗਦੀ ਹੈ, ਉਹਦੇ ਨਾਲ ਖੂਨ ਬਣਦਾ ਹੈ, ਬੱਚੇ ਦੀ ਪਾਲਣਾ ਹੁੰਦੀ ਹੈ, ਰੱਬ ਨਹੀਂ ਪਾਲਦਾ, ਰੱਬ ਨਹੀਂ ਹੈ। ਤਾਂ ਭਗਤ ਸਾਹਿਬ ਜੀ ਨੇ ਫਿਰ ਦੂਜੀ ਉਦਾਹਰਨ ਦਿੱਤੀ, ਕਹਿੰਦੇ ਕੁੰਮੀ ਜਲ ਮਾਹੇ, ਕਹਿੰਦੇ ਜਿਹੜੇ ਕੁੱਛੂ ਕੁੰਮੀ ਹੈ ਉਹ ਤੇ ਪਾਣੀ ਵਿੱਚ ਰਹਿੰਦੀ ਹੈ ਤੇ ਉਹਦੇ ਬੱਚੇ ਜਿਹੜੇ ਉਹ ਰੇਤਾ ਬਰੇਤਾ ਵਿੱਚ ਪਲਦੇ ਨੇ, ਉੱਥੇ ਨਾ ਤੇ ਉਹਨਾਂ ਨੂੰ ਕੋਈ ਦੁੱਧ ਹੀ ਪਿਆਉਣ ਵਾਲਾ ਹੈ ਤੇ ਨਾ ਉਹਨਾਂ ਨੂੰ ਕੋਈ ਰੋਜੀ ਦੇਣ ਵਾਲਾ ਹੈ। ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤੈ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਕਹਿੰਦੇ ਮਨ ਵਿੱਚ ਸਮਝੋ ਪਰਮਾਤਮਾ ਉਹਨਾਂ ਨੂੰ ਪਾਲਦਾ, ਪਰ ਫਿਰ ਬੰਦਾ ਕਹਿੰਦਾ ਜੀ ਨਾ ਉਹ ਕੱਛੂ ਕੁੰਮੀ ਨੇ ਪਾਣੀ ਵਿੱਚ ਤਾਂ ਚਲੇ ਗਈ ਹੈ ਪਰ ਉਹਨੇ ਬੱਚਿਆਂ ਦਾ ਧਿਆਨ ਰੱਖਦੀ ਰਹੀ, ਉਸ ਧਿਆਨ ਵਿੱਚੋਂ ਤਾਕਤ ਮਿਲਦੀ ਰਹੀ, ਉਹ ਤਾਂ ਬੱਚਿਆਂ ਨੂੰ ਜੀਵਨ ਮਿਲਦਾ ਰਿਹਾ। ਤਾਂ ਮਹਾਰਾਜ ਕਹਿੰਦੇ ਤੀਜੀ ਉਦਾਹਰਨ ਹੋਰ ਸੁਣ, ਪਾਖਾਨ ਕੀਟ ਗੋਪਤ ਹੋਏ ਰਹਿਤਾ ਤਾ ਚੋ ਮਾਰਗ ਨਾਹੀ। ਕਹਿੰਦੇ ਉੱਥੇ ਕੋਈ ਰਸਤਾ ਹੀ ਨਹੀਂ ਹੈ, ਜਿਹੜੇ ਕੀੜੇ ਬਹੁਤ ਐਸੇ ਨੇ ਪੱਥਰਾਂ ਵਿੱਚ ਹੀ ਰਹਿੰਦੇ ਨੇ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਸੈਲ ਪੱਥਰਮ ਜੰਤ ਉਪਾਏ ਤਾਕਾ ਰਿਜ਼ਕ ਆਗਾਏ ਕਰ ਧਰਿਆ, ਪਾਖਾਨ ਕੀਟ ਗੋਪਤ ਹੋਏ ਰਹਿਤਾ ਤਾ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੋ ਕੋ ਮਾਤਰ ਜੀ ਡਰਾਹੀ। ਮਹਾਰਾਜ ਕਹਿੰਦੇ ਉੱਥੇ ਕਿਹੜਾ ਕੋਈ ਰਸਤਾ ਹੈ ਜਿੱਥੇ ਉਹਨਾਂ ਨੂੰ ਰੋਜੀ ਪਹੁੰਚਾਉਣ ਵਾਲਾ ਕੇਵਲ ਦੇਣ ਵਾਲਾ ਹੈ, ਤਾਂ ਉਹ ਮੇਰਾ ਵਾਹਿਗੁਰੂ ਇੱਕ ਦਾਤਾ ਹੈ। ਸੰਸਾਰ ਵਿੱਚ ਵੈਸੇ ਚਾਰ ਪ੍ਰਕਾਰ ਦੇ ਦਾਤੇ ਮੰਨੇ ਨੇ, ਜਿਨ੍ਹਾਂ ਨੂੰ ਵਿਦਵਾਨਾਂ ਨੇ ਮੰਨਿਆ ਬਾਣੀ ਦੇ ਮੁਤਾਬਕ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ। ਇਹਦੇ ਵਿੱਚ ਚਾਰ ਪ੍ਰਕਾਰ ਦੇ ਦਾਤੇ ਨੇ, ਇੱਕ ਤਾਂ ਉਹ ਦਾਤੇ ਨੇ ਇਹਦੇ ਅਰਥ ਸੰਧੀ ਛੇਦ ਕਰਕੇ ਕਰਦੇ ਆ, ਸੋਭ ਕਰੇ ਸੰਸਾਰ, ਕੋਈ ਦਾਨ ਪੁੰਨ ਤਾਂ ਜ਼ਰੂਰ ਕਰਦੇ ਨੇ, ਕੋਈ ਲੰਗਰ ਤਾਂ ਜ਼ਰੂਰ ਕਰਦੇ ਨੇ, ਪਰ ਉਹ ਲੰਗਰ ਕਰਨ ਵਿੱਚ, ਦਾਨ ਪੁੰਨ ਕਰਨ ਵਿੱਚ, ਗਰੀਬਾਂ ਦੀ ਸਹਾਇਤਾ ਕਰਨ ਵਿੱਚ ਉਹਨਾਂ ਦੇ ਕੋਲ ਕੋਈ ਅੰਦਰ ਦੀ ਦਇਆ ਨਹੀਂ ਹੈ, ਅੰਦਰ ਦਾ ਪਿਆਰ ਨਹੀਂ ਹੈ, ਉਹ ਕਰਦੇ ਜ਼ਰੂਰ ਨੇ ਕਾਹਦੇ ਵਾਸਤੇ, ਸੋਭ ਕਰੇ ਸੰਸਾਰ, ਪਈ ਦੁਨੀਆਂ ਦੇ ਲੋਕਾਂ ਨੂੰ ਵਾਹ ਪਈ ਵਾਹ, ਫਲਾਨੇ ਬੰਦੇ ਨੇ ਤੇ ਇੰਨਾ ਦਾਨ ਕਰ ਦਿੱਤਾ, ਫਲਾਨੇ ਨੇ ਤੇ ਇੰਨਾ ਕਰ ਦਿੱਤਾ, ਆਹ ਤੇ ਆਹ ਕੁਝ ਕਰ ਦਿੱਤਾ, ਬਸ ਉਹ ਇੱਥੋਂ ਤੱਕ ਅਟਕੇ ਹੋਏ ਨੇ ਵੀ ਦੁਨੀਆਂ ਦੇ ਲੋਕ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਕਰਨ, ਬੱਲੇ ਬੱਲੇ ਕਰਨ, ਪਈ ਇਹਦੇ ਵਰਗਾ ਦਾਦੀ ਕੋਈ ਨਹੀਂ ਹੈ, ਇਹਦੋਂ ਵੱਧ ਕੇ ਹੋਰ ਕੋਈ ਨਹੀਂ ਹੈ, ਸੋਭ ਕਰੇ ਸੰਸਾਰ। ਇੱਕ ਉਹ ਦਾਤੇ ਨੇ ਦੇ ਮੰਗੈ ਸਹਿਸਾ ਗੁਣਾ ਸੇਵਾ ਥੋਰੀ, ਮੰਗਣ ਬਹੁਤਾ ਦੇ ਕੇ ਢੇਲੀ, ਕਹਿੰਦੇ ਰੱਬਾ ਹਵੇਲੀ ਦੇ, ਉਹ ਵੀ ਦਾਤੇ ਕਹਾਉਂਦੇ ਨੇ। ਇੱਕ ਤੀਜੇ ਨੰਬਰ ਦੇਣਾ ਕੈ ਵਿਚਾਰ, ਦਈਏ ਜਾਂ ਨਾ ਦਈਏ, ਕਰੀਏ ਦਾਨ ਜਾਂ ਨਾ ਕਰੀਏ, ਉਹ ਇਸੇ ਵਿਚਾਰ ਵਿੱਚ ਹੀ ਕੁਝ ਦੇ ਦਿੱਤਾ ਤੇ ਫਿਰ ਸੋਚਾਂ ਦੇ ਵਿੱਚ ਪੈ ਗਏ, ਉਹ ਵੀ ਦਾਤੇ ਨੇ। ਚੌਥੇ ਨੰਬਰ ਦੇ ਨੇ ਸਤੀਆਂ ਮਨ ਸੰਤੋਖ ਉਪਜੈ, ਭਾਵ ਜਿਹੜੇ ਸਤੀ ਨੇ, ਸੰਤੋਖੀ ਨੇ, ਸਹਿਜ ਵਾਲੇ ਨੇ, ਜੇ ਕੁਝ ਕਰ ਲੈਂਦੇ ਤੇ ਉਹ ਕਹਿੰਦੇ ਕਬੀਰ ਮੇਰਾ ਮੁਜਮੈ ਕਿਸ਼ ਨਹੀਂ, ਜੋ ਕਿਸ਼ ਹੈ ਸੋ ਮੈਂ ਕੌਣ ਸੀ, ਮੇਰੇ ਕੋਲੋਂ ਕਿੱਥੋਂ ਆਇਆ ਹੈ, ਮੇਰੀ ਗੱਲ ਤੇ ਇੱਦਾਂ ਦੀ ਸੀ, ਨਾਂਗੇ ਆਵਣ ਨਾਂਗੇ ਜਾਣਾ, ਮੈਂ ਤੇ ਅਲਫ ਆਇਆ ਸੀ, ਅਲਫ ਚਲ ਜਾਣਾ, ਮੇਰੇ ਆਉਣ ਤੋਂ ਪਹਿਲਾਂ ਤੇ ਕੁਝ ਵੀ ਨਹੀਂ ਸੀ, ਜਾਣਾ ਵੀ ਮੈਂ ਇਉਂ ਹੀ ਹੈ, ਤੇ ਦੇਣ ਵਾਲਾ ਦਾਤਾ ਤੂੰ ਹੀ ਹੈ, ਇਹ ਤੇ ਤੇਰੇ ਵਿੱਚੋਂ ਹੀ ਚਲੇ ਗਏ ਨੇ। ਮਹਾਰਾਜ ਕਹਿੰਦੇ ਇਹਨਾਂ ਦਾਤਿਆਂ ਵਿੱਚੋਂ ਉਹ ਪਰਮਾਤਮਾ ਐਸਾ ਦਾਤਾ ਹੈ, ਉਹ ਸਾਡੇ ਔਗਣ ਵੇਖਦਾ ਹੋਇਆ ਵੀ ਦੇ ਰਿਹਾ ਹੈ। ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀਮਨ ਗਾਰ, ਪਛ ਪਸੂ ਨਗ ਨਾਗ ਨਰਾਤਪ, ਸਰਬ ਸਮੈ ਸਭ ਕੋ ਪ੍ਰਤਪਾਰ, ਭੋਖਤ ਹੈ ਜਲ ਮੈ ਥਲ ਮੈ ਪਲ ਮੈ, ਕਲ ਕੇ ਨਹੀਂ ਕਰਮ ਵਿਚਾਰ, ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇ ਤਨਾਰੇ। ਉਹ ਦਈ ਜਾ ਰਿਹਾ, ਉਹ ਦਈ ਜਾ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਤੁਮ ਦਾਤੇ, ਤੁਸੀਂ ਦਾਤੇ ਹੋ, ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਸਭ ਦੇ ਆਗੂ ਹੋ, ਸਾਰਿਆਂ ਦੇ ਸ਼੍ਰੋਮਣੀ ਮੇਰੇ ਮਾਲਕ ਹੋ, ਗਰੀਬ ਨਿਵਾਜ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਥੋੜੇ ਥੋੜੇ ਸਮੇਂ ਵਿੱਚ ਸਭ ਨੂੰ ਪਾਲਦੇ ਹੋ, ਹਮ ਬਾਰਿਕ ਤੁਮਰੇ ਤਾਰੇ, ਅਸੀਂ ਤੁਹਾਡੇ ਬਾਲਕ ਹੀ ਹਾਂ, ਤੂੰ ਠਾਕੁਰ ਤੁਮ ਪਹਿਰ ਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੋ ਮਦ ਪਿਤਾ ਹਮ ਬਾਰਿਕ ਤੇਰੇ, ਅਸੀਂ ਤੁਹਾਡੇ ਬਾਲਕੀ ਹਾਂ। ਗਰੀਬ ਨਿਵਾਜ ਜਿਵੇਂ ਮਾਂ ਬਾਪ ਬਾਲਕਿਆਂ ਨੂੰ ਰੱਖ ਲੈਂਦੇ ਨੇ,

ਅਸੀਂ ਤੁਹਾਡੇ ਬਾਲਕੇ ਹਾਂ, ਸਾਨੂੰ ਰੱਖ ਲਓ, ਰੱਖ ਲਓ। ਪਿਆਰ ਵਿੱਚ ਭਿੱਜ ਕੇ ਬੇਨਤੀ ਕਰਨੀ ਹੈ, ਹਾ ਹਾ ਪ੍ਰਭ ਰੱਖ ਲਿਓ। ਗਰੀਬ ਬਨਿਵਾਸ, ਸ਼ਰਨ ਹਾ ਸ਼ਰਨਾ ਰੱਖ ਲਿਓ, ਰੱਖ ਲਓ। ਹਮ ਤੇ ਕਿਸ਼ੂ ਨਾ ਹੋਏ ਮੇਰੇ ਸਵਾਮੀ, ਹੇ ਮੇਰੇ ਮਾਲਕ ਜੀ, ਮੇਥੋਂ ਕੁਝ ਨਹੀਂ ਹੋ ਸਕਦਾ, ਤੂੰ ਦਾਤਾ ਹੈ। ਹਮ ਤੇ ਕਿਸ਼ੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਮੈਂ ਭਿਖਾਰੀ ਹਾਂ, ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਸੰਸਾਰ ਵੱਲੇ ਵੇਖਦੇ ਹਾਂ, ਆਗਣ ਕੁਟੰਬ ਸਾਗਰ ਸੰਸਾਰ, ਇਹਦੇ ਵਿੱਚ ਕੀ ਕੁਝ ਹੈ? ਭਰਮ ਮੋਹ ਅਗਿਆਨ ਅੰਧਾਰ, ਕੀ ਕੁਝ ਹੈ? ਊਚ ਨੀਚ ਸੁਖ ਦੁਖ ਤ੍ਰਾਪਸ ਨਾ ਹੀ ਤ੍ਰਿਸ਼ਨਾ ਭੁੱਖ, ਕੀ ਕੁਝ ਹੈ ਇਹਦੇ ਵਿੱਚ? ਮਨ ਵਾਸਨਾ ਰਚ ਬਿਖੇ ਵਿਆਦ, ਪੰਚ ਦੂਤ ਸੰਗ ਮਹਾ ਅਸਾਦ। ਗਰੀਬ ਨਿਵਾਜ ਕਰ ਦਿਓ ਕਿਰਪਾ, ਜੀ ਜਹਾਨ ਪ੍ਰਾਣ ਧਨ ਤੇਰਾ, ਨਾਨਕ ਜਾਣ ਸਦਾ ਹਰ ਨੇਰਾ। ਏ ਜੀ ਆਤਮਾ ਪਿੰਡ ਸਰੀਰ ਧਨ ਦੌਲਤ ਤੁਹਾਡਾ ਹੈ, ਤੁਸੀਂ ਮੇਰੇ ਕੋਲ ਆ ਜਾਓ, ਮੇਰੇ ਹਿਰਦੇ ਵਿੱਚੋਂ ਸਖਿਆਤ ਰੂਪ ਪ੍ਰਗਟ ਹੋ ਜਾਓ, ਤੁਸੀਂ ਨਿਮਖ ਨਿਮਖ ਪਾਲਦੇ ਹੋ। ਹੇ ਗਰੀਬ ਨਿਵਾਜ, ਕਿਹੜਾ ਗੁਣ ਬਿਆਨ ਕਰਾਂ?

ਇੱਕ ਜ਼ਬਾਨ ਹੈ, ਇੱਕ ਜੀ ਗੁਣ ਕਵਣ ਬਖਾਨਾ, ਸਹਿਸ ਫਣੀ ਸੇਖ ਅੰਤ ਨਾ ਜਾਣਾ, ਕਹਾਂ ਲੱਗਿਓ ਕੀਟ ਬਖਾਨਾ, ਮਹਿਮਾ ਤੋਰ ਤੁਹੀਂ ਪ੍ਰਭ ਜਾਣਾ, ਪਿਤਾ ਜਨਮ ਜਿਮ ਪੂਤ ਨਾ ਪਾਵੇ, ਕਹਾਂ ਤਵਨ ਕਾ ਭੇਦ ਬਤਾਵੇ, ਤੁਮਰੀ ਪ੍ਰਭਾ ਤੁਮਹਿ ਬਣ ਆਈ, ਔਰਨ ਤੇ ਨਹਿ ਜਾਤ ਬਤਾਈ, ਜਿਹਵਾ ਏਕ ਕਵੜ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਬੇਅੰਤੋ ਬੇਅੰਤ ਅਥਾਹ ਹੋ, ਤੇਰੋ ਅੰਤ ਨਾ ਕਿਨ ਹੀ ਲਹੀਐ, ਕੋਈ ਵੀ ਤੁਹਾਡੇ ਆਦ ਅੰਤ ਨੂੰ ਨਹੀਂ ਜਾਣ ਸਕਦਾ, ਬਸ ਇਹੀ ਅੰਤ ਹੈ, ਤੂੰ ਬੇਅੰਤ ਹੈ ਬੇਅੰਤ ਹੈ ਰਹਾਓ। ਕੋਟ ਅਪਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਓ, ਕੋਟ ਕਰੋੜਾ, ਕੋਟ ਤੋਂ ਭਾਵ ਕਰੋੜਾ ਪ੍ਰਾਧ ਗੁਣਾ, ਇੱਕ ਨਹੀਂ ਦੋ ਨਹੀਂ ਦਸ ਨਹੀਂ ਹਜ਼ਾਰ ਨਹੀਂ ਲੱਖ ਨਹੀਂ, ਮਹਾਰਾਜ ਕਹਿੰਦੇ ਕਰੋੜਾ ਹੀ ਗੁਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਤੁਸੀਂ ਕਿਰਪਾ ਦੇ ਘਰ ਵਿੱਚ ਆਉਂਦੇ ਹੋ ਨਾ, ਹਮਾਰੇ ਮੇਰੇ ਗੁਣਾਹ ਨੇ, ਅਪਰਾਧ ਤੋਂ ਭਾਵ ਗੁਣਾਹ ਨੇ ਮੇਰੇ, ਕੋਈ ਸ਼ੱਕ ਨਹੀਂ ਹੈ, ਕਰਮਹੀਨ ਕੂੜਿਆਰ ਮੈਂ, ਲੋਭੀ ਕਾਮੀ ਬਾਮ, ਲਾਜ ਰੱਖੋ ਨਿਜ ਬਿਰਧ ਕੀ, ਗਰੀਬ ਨਿਵਾਜ ਜੀ, ਜਗਤ ਕਹਿ ਸਿੱਖ ਨਾਮ, ਲੋਕ ਮੈਨੂੰ ਸਿੱਖ ਕਹਿੰਦੇ ਨੇ, ਮੇਰੇ ਕੋਲ ਨਿੰਦਿਆ ਵਾਲਾ ਗੁਣਾ ਹੈ, ਵਿਸ਼ਿਆਂ ਵਿਕਾਰਾਂ ਦਾ ਗੁਣਾ ਭਰਿਆ ਹੋਇਆ ਹੈ, ਖੰਡੋ, ਇਹਨਾਂ ਤੋਂ ਬਚਾਓ, ਇਹਨਾਂ ਤੋਂ ਨਿਰਲੇਪ ਕਰ ਦਿਓ, ਨਾਸ ਕਰ ਦਿਓ ਇਹਨਾਂ ਦਾ। ਗਰੀਬ ਨਿਵਾਜ, ਅਨਕ ਵਿਧੀ ਸਮਝਾਵੋ, ਤੇ ਨੇਕਾਂ ਜੁਗਤੀਆਂ ਨਾਲ ਸੋਝੀ ਪਾ ਦਿਓ, ਅੰਦਰ ਨੂੰ ਸਿੱਧੇ ਰਸਤੇ ਤੇ ਤੋਰ ਦਿਓ, ਦੁਰਮਤ ਨੂੰ ਦੂਰ ਕਰ ਦਿਓ, ਗੁਰਮਤ ਦੀ ਧਾਰਨੀ ਮੈਨੂੰ ਬਖਸ਼ਿਸ਼ ਕਰ ਦਿਓ, ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਹੋ, ਹੋ ਪਾਪੀ ਵੱਡ ਗੁਣ ਹੈ ਗਾਰ, ਹੋ ਅਪਰਾਧੀ ਗੁਣ ਹੈ ਗੌਰ, ਹੋ ਬੇਮੁਖ ਮੰਦਾ ਚੋਰ ਜੁਆਰ, ਪਾਤਸ਼ਾਹ ਮੇਰੇ ਵਿੱਚ ਗੁਣਾ ਨੇ, ਹੋ ਅਪਰਾਧੀ ਗੁਣੇ ਗਾਰ, ਹੋ ਬੇਮੁਖ ਮੰਦਾ ਚੋਰ ਜਾਰ ਜੁਆਰ, ਹੋ ਪਰ ਕਰ ਜੋ ਹੰਦਾ, ਪਰਾਇਆ ਘਰਾਂ ਵੱਲੇ ਵੇਖਦਾ ਆ, ਪਰਾਇਆ ਰੂਪਾਂ ਵੱਲੇ ਵੇਖਦਾ ਆ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਕੈਸੇ ਬੋਲਦੇ, ਠੱਗ ਦੇਸ਼ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਘਨ, ਮੈਂ ਕੋ ਨਾ ਰੱਖਣਦਾ, ਤੇ ਗੁਰੂ ਦੀ ਆਵਾਜ਼ ਆਵੇਗੀ, ਸਾਰੇ ਬਖਸ਼ੇ ਜਾਣਗੇ। ਤਾਂ ਮਹਾਰਾਜ ਕਹਿੰਦੇ ਫਿਰ ਕੀ ਕਰ, ਮੈਂ ਕੋ ਨਾ ਰੱਖਣਦਾ, ਉਹ ਸਿਮਰ ਮੁਰੀਦਾ ਢਾਡੀ ਆ ਸਤਗੁਰ, ਆਖੋ ਫਿਰ ਸਤਨਾਮ ਸ਼੍ਰੀ ਵਾਹਿਗੁਰੂ, ਬਖਸ਼ ਦਿੰਦਾ ਉਹਦੇ ਕੋਲ ਬਿਰਦ ਹੈ, ਮੇਰੇ ਗਰੀਬ ਨਿਵਾਜ ਸਮਝਾ ਦਿਓ, ਸੋਝੀ ਦੇ ਦਿਓ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ, ਅਗਿਆਨੀ ਹਾਂ ਥੋੜੀ ਮਤ ਹੈ, ਤੁਸੀਂ ਆਪਣੇ ਬਿਰਦ ਨੂੰ ਪਾਲੋ, ਹਮਰੀ ਗਣਤ ਨਾ ਗਣੀਆ ਕਾਈ, ਆਪਣਾ ਬਿਰਦ ਪਛਾਣ, ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ, ਤੁਹਾਡੀ ਆਸਾ ਲਾਈ ਹੈ, ਤੁਸੀਂ ਲੋਕ ਪਰ ਲੋਕ ਦੇ ਸੁੱਖ ਦੇਣ ਵਾਲਿਓ, ਮੇਰੇ ਸੱਜਣ ਹੋ, ਮੇਰੇ ਪਿਆਰੇ ਮਿੱਤਰ ਹੋ, ਗਰੀਬ ਨਿਵਾਜ਼

ਗੋਲੇ ਤੁਹਾਡੇ ਗੋਲੇ ਹਾਂ, ਸੇਵਾਦਾਰ ਹਾਂ, ਟਹਿਲ ਕਰਨ ਵਾਲਿਆ ਮਹਾਰਾਜ। ਗਰੀਬ ਨਿਵਾਜ ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰੇ ਦਰਬਾਰ। ਤੁਹਾਡੇ ਦਰ ਦੇ ਗੋਲੇ ਆ। ਜਿਹੜਾ ਗੋਲਾ ਹੁੰਦਾ ਕਈ ਵਾਰ ਮਾਣ ਵਿੱਚ ਵੀ ਬੋਲ ਜਾਂਦਾ, ਪਰ ਤੁਸੀਂ ਬਖਸ਼ ਦਿੰਦੇ ਹੋ। ਮਾਣ ਕਰੋ ਅਭਿਮਾਨੈ ਬੋਲੋ, ਭੂਲ ਚੂਕ ਤੇਰੀ ਪ੍ਰੇਚਰੀਆ, ਤੁਹਾਡੇ ਚਰੀਆ, ਤੁਹਾਡੇ ਦਾਸ ਆ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਬਖਸ਼ਿਆ ਹੈ। ਸਤਿਗੁਰੂ ਜੀ ਰਹਿਮਤਾਂ ਕਰਨ, ਅੰਦਰ ਦੀ ਭਾਵਨਾ, ਅੰਦਰ ਦੀ ਪ੍ਰਤੀਤ ਵਿਸ਼ਵਾਸ ਆ ਜਾਵੇ, ਜਿਸ ਕਰਕੇ ਬਖਸ਼ਿਆ ਹੋਇਆ ਗੁਰੂ ਨੇ ਜੋ ਜੀਵਨ ਹੈ, ਗੁਰੂ ਗੁਰੂ ਦੇ ਜਾਪ ਨੂੰ ਜਪ ਕੇ ਲੇਖੇ ਵਿੱਚ ਲੱਗ ਜਾਵੇ। ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ, ਸਤਿਗੁਰੂ ਜੀ ਰਹਿਮਤਾਂ ਕਰਨ, ਪਿਆਰ ਸਹਿਤ ਮਾਈ ਭਾਈ ਸਭ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਓ ਹਰੀ, ਤੇਰਾ ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ।

ਸਲਾਹ ਤੇਰੀ ਨਾਮ ਮਨ ਨਾਮ ਜਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਾਦਾ ਕੁਰਬਾਨ ਕੀਤਾ ਗੁਰੂ ਵਿਟੋ ਜੈਸ ਦੀਹ ਵਡਿਆਈਆ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੋ ਭਾਗ ਘਰ

ਨਾਨਕ ਹੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੂਖ ਰੋ

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸਗੁਰੂ ਜੀ ਪਾਛੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਏ ਮੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇਵੇ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰਕੇ ਖਲਸਾ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਵਾਹਿ ਦੇ ਕੇ ਡਿੱਢ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸਹੀ ਦਿੱਤਾ ਬੰਦ ਬੰਦ ਚੜਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖੇ ਸੰਸਾਰ ਸੰਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭਾਈਆਂ ਤਾਸ਼ਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਰਤਨ ਚਿਤ ਆਵਣ ਕਾ ਸਤ ਕਾ ਸਭ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਾਨੂੰ ਚਾਰਿਆ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਨੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਦਾ ਚਿੰਨ ਇਸ਼ਨਾਨ ਚੌਂਕੀਆਂ ਚੰਡੇ ਬੂੰਗੇ ਜੁਗ ਜੁਗ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਦੇ ਸਦਾ ਸਹਾਇ ਦਿੱਤਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਅਠਮਾਲ ਦਾਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਦਾਰ ਜਿਓ ਦੋਹੇ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਣੇ ਰਾਮ ਇਹ ਗਰੀਬ ਨਿਵਾਜ ਜੀ ਆਪਦੇ ਚੰਨ ਕਾਵਾਂ ਦੀ ਅਰਦਾਸ ਵੀ ਧਿਆਨ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਉਦਾਰੇ ਕੇ ਜਾਗ ਦਿਤਾ ਜਿਓ ਬੇਅੰਤ ਬਾਣੀਆਂ ਦੇ ਪਾਸ ਐਸ ਆਪ ਚਰਨਾਂ ਦੇ ਤਾਲ ਰਾਗੇ ਸਿੰਘਾਂ ਪਿੱਤਰ ਗੁਰਬਾਣੀ ਦੇ ਆਸਾ ਕੀ ਵਾਰ ਦੇ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਚ ਆਪ ਵਿਚਾਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਂਢ ਕਿਰਪਾ ਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਰੀ ਬਰਬੂ ਦੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾ ਥਾਂ ਵਿੱਚ ਪਿੱਤਰ ਕੜਾਬ ਚਾਹਦੇ ਦੇਗਾਂ ਤਿਆਰ ਕਰਕੇ ਹਾਜ਼ਰਤਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜੀ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗੀਬਨ ਮਹਾਰਾਜ ਆਪ ਦੇ ਬਖਸ਼ੀਆਂ ਦਾਤਾਂ ਜੋ ਲੰਗਰ ਤੁਰਸ ਵਾਰੇ ਪ੍ਰਵਾਨ ਕਰਨੀ ਗੀਬਨ ਮਹਾਰਾਜ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਲਾ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੀ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਦਾ ਕਰੋ ਤਾਂ ਤਨ ਬਲਦਾਰ ਬਿਤਾ ਜੀਓ ਮੈਂ ਸੱਚੇ ਪਾਤਸ਼ਾਹ ਜਨ ਕਮਲ ਰਾਜ ਦਾ ਆਦਰ ਕਰ ਸਿਹਦਾ ਬੀਬੀ ਨੀ ਤੂੰ ਗੋਗੀਆ ਪਰਿਵਾਰ ਦੀ ਸੱਚਾਂ ਦੀ ਚੜ੍ਹ ਕਰਾ ਵਾਸਤੇ ਬੇਅੰਤ ਮਾਲਾ ਘਰ ਉਤਾਰ ਪ੍ਰਵਾਨ ਕਰੋ ਸੇਵਕ ਦੀ ਹਾਜ਼ਰੀ ਪ੍ਰਵਾਨ ਕਰੋ ਭੇਟਾ ਪ੍ਰਵਾਨ ਕਰੋ ਬਖਸ਼ ਕਰ ਦਿੱਤਾ ਜੀ ਆਪਣੇ ਸੇਵਕਾਂ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖਾਂ ਦੀ ਚੜ੍ਹ ਕਰਾ ਕਰੋ ਪਰਿਵਾਰ ਨੂੰ ਚੜ੍ਹ ਕਰਾ ਬਖਸ਼ੋ ਕਮਾਈਆਂ ਸਫਲ ਕਰੋ ਕਾਰਾਂ ਵਾਧੇ ਬਖਸ਼ੋ ਦਿੱਤਾ ਦਰ ਤੇ ਆਪ ਰਾਜ ਪਦ ਰੱਖੋ ਜੀ ਪਰਿਵਾਰ ਦੀ ਸ਼ੁਭਕਾਮਨਾ ਵਾਸਤੇ ਮਦਦ ਪੂਰੀ ਕਰੋ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਨੇ ਸਾਫ ਸੰਗਤ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾਤੇ ਤੇਰ ਫੁੱਲ ਪੇਟਾ ਪੁਰਾਣ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦਤਾ ਜੀ ਉਹ ਬਖਸ਼ਿਸ਼ ਕਰੋ ਗਰੀਬ ਨਿਵਾਜ ਜੀ ਖਾਲਸਾ ਬਲ ਸੇ ਕੌਮ ਏਕਤਾ ਸਵਾਗ ਪਿਆਰ ਜੀ ਬਖਸ਼ਿਸ਼ ਕਰਕੇ ਸੱਚ ਦੋਜ ਦਾਲ ਬਖਸ਼ੋ ਚਾਨਾ ਨਾ ਜੋੜੋ ਗੁਰਬਾਣੀ ਦਾ ਪੈਰ ਬਖ ਦਿੱਤਾ ਹਰ ਮੈਦਾਨ ਜਵਾਨ ਵਧੇ ਬਖਸ਼ਿਸ਼ ਕਰਦਾ ਕਰੋ ਜੀ ਗਰੀਬ ਨਿਵਾਜ ਜੀ ਦੂਰ ਦਰਾਜ ਕਰਨੇ ਬੈਠੀਆਂ ਲਾਈਵ ਤੱਕੀ ਤੇ ਸ਼ਰਮ ਕਰੀਆਂ ਸਾਰੀ ਸੰਗਤਾਂ ਦੀ ਹਾਲੀਆਂ ਪੁਰਾਣ ਚੋ ਘੜੀਆਂ ਲਿਖੇ ਲਾਓ ਸਾਰਾ ਆਪਣੇ ਬਖਸ਼ੀ ਸੰਗਤਾਂ ਨੂੰ ਤੋਂ ਬਖਸ਼ੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਸ ਸੰਗਤਾਂ ਮਾਇਆ ਭੇਟਾ ਕਰ ਹੀ ਚਰਨਾ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੇ ਕਮਾਈਆਂ ਸਬਰ ਕਰੋ ਘਰ ਵਾਦ ਬਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਾਂ ਵਾਦਾਂ ਪੂਰੀਆਂ ਕਰੋ ਜੀ ਦਰ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਪੁਨਰ ਸੰਭਾਈ ਬਖਸ਼ੋ ਪੇਦਰ ਗੁਨਾਮੀ ਬਖਸ਼ੇ ਕਰਕੇ ਬਣਾ ਤੇ ਗੜੀ ਵਾਰ ਸਹਿਜ ਪਾਠ ਕਰਨ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾ ਤੁਹਾਡੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਮੇਰਾ ਆਪਦਾ ਨਾਮ ਦਿੱਤਾ ਹੋਇਆ ਨਾਨਕ ਨਾਮ ਕਰਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ। ਖੋਜ ਸ਼ਬਦ ਮਹਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ। ਮਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਔਰ ਸਤਿਕਾਰਯੋਗ ਸਤਿਸੰਗ ਜੀ ਮਹਾਰਾਜ ਬਖਸ਼ਿਸ਼ ਚਾਰ ਸਿੰਘ ਤੇਰਾ ਬੱਚੇ ਲੈ ਕੇ ਮਹਾਰਾਜ ਨਿੱਘੀ ਆਨੰਦ ਮਾਣਦਿਆਂ ਹੋਇਆ ਸੋ ਸਤਿਸੰਗ ਜੀ ਪਿੱਤਰ ਗੁਰਬਾਣੀ ਆਸਾ ਕਿ ਵਾਲ ਸਕੂਲ ਕੀਤੇ ਸਰਵ ਕੀਤੇ ਨੇ ਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਬਦਮਾਰ ਵੀ ਸਾਨੂੰ ਸਰਵ ਕੀਤੀ ਹੈ। ਅਰਦਾਸ ਸਾਹਿਬ ਪ੍ਰੇਮਣਾ ਬਖਸ਼ੇ ਪਿੱਤਰ ਰਾਮੇ ਸਰਵ ਕੀਤੇ ਹਨ ਸਾਥੀ ਅੱਜ ਸਪਾਰ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰਮੁਖਾ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਪਰ ਸਤਸੰਗ ਜੀ ਆਪਣੇ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸੋ ਸਾਰੀ ਸੰਗਤ ਨੂੰ ਬੇਨਤੀ ਕਰੋ ਜ਼ਰੂਰ ਗੁਰੂ ਕਰਾਓ ਹਾਜ਼ੀਆਂ ਭਰਿਆ ਕਰੋ ਮੱਥਾ ਟੇਕੋ ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਅਤੇ ਮਹਾਰਾਜ ਨਿੱਘੀ ਕੋਠੀ ਬੈਠ ਕੇ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਖਾਲ ਸੰਗਤ ਨੂੰ ਬੇਨਤੀ ਹੈ ਸਤਸੰਗ ਜੀ ਕਿ ਖਾਲਸਾ ਸਕੂਲ ਦਾ ਐਡਮਿਸ਼ਨ ਜੋ ਬੱਚੇ ਪੰਜਾਬੀ ਸਕੂਲ 'ਚ ਪੜ੍ਹਦੇ ਨੇ ਉਹਨਾਂ ਸਾਰਿਆਂ ਦਾ ਐਡਮਿਸ਼ਨ ਜਿਹੜਾ ਹੁਣ ਖੁੱਲ੍ਹ ਚੁੱਕਾ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਤਸੰਗ ਜੀ ਤੁਸੀਂ ਜ਼ਰੂਰ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਉਹਨਾਂ ਦੀ ਗੁਰਦੁਆਰੇ ਖਾਲਸਾ ਸਕੂਲ ਵਿੱਚ ਜੋ ਐਡਮਿਸ਼ਨ ਹੈ ਔਨਲਾਈਨ ਆਪ ਕਰਾ ਲਓ। ਸੋ ਬੱਚਿਆਂ ਨੂੰ ਜ਼ਰੂਰ ਖਾਲਸਾ ਸਕੂਲ 'ਚ ਔਨਲਾਈਨ ਐਡਮਿਸ਼ਨ ਕਰਾਓ ਕਿਉਂਕਿ ਖਾਲਸਾ ਸਕੂਲ ਦਾ ਐਡਮਿਸ਼ਨ ਖੁੱਲ੍ਹ ਚੁੱਕਾ ਹੈ। ਔਰ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 2 ਨੂੰ ਭਾਈ ਭਵਿੰਦਰ ਸਿੰਘ ਜੀ ਰਾਗੀ ਦਰਬਾਰ ਅੰਮ੍ਰਿਤਸਰ ਸਾਹਿਬ ਵਾਲੇ ਸਾਡੇ ਪਾਸ ਆ ਰਹੇ ਨੇ ਜਿਹਨਾਂ ਨੇ ਕੀਰਤਨ ਕਰਨਾ 11:30 ਤੋਂ 12:30 ਤੱਕ ਕਿ ਸਤਸੰਗ ਜੀ ਅਗਸਤ 7 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਆਪ ਸੰਗਤ ਹਾਜ਼ਰੀਆਂ ਭਰੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਅਗਸਤ 7 ਤੋਂ ਲੈ ਕੇ 9 ਤੱਕ ਕੀਰਤਨ ਕਰਨਗੇ ਭਾਈ ਰਣਜੀਤ ਸਿੰਘ ਝੱਟੀਆਂ ਵਾਲੇ ਜਿਹਨਾਂ ਦਾ 7 ਔਰ 8 ਨੂੰ ਟਾਈਮ ਹੋਵੇਗਾ ਸਹਿਬ ਤੋਂ 9 ਅਤੇ 9 ਤਰੀਕ ਦਾ ਟਾਈਮ ਹੋਵੇਗਾ 11 ਤੋਂ 2 ਵਜੇ ਤੱਕ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 17 ਨੂੰ ਹੈ ਜਨਮ ਦਿਨ ਭਾਈ ਪਿਆਰੇ ਭਾਈ ਦਇਆ ਸਿੰਘ ਜੀ ਦਾ। ਸੋ ਅਗਸਤ 27 ਨੂੰ ਹੈ ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ ਆਪ ਹਾਜ਼ਰੀਆਂ ਭਰੋ। ਸਤਸੰਗ ਜੀ ਅਗਸਤ 30 ਨੂੰ ਹੈ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪ ਹਾਜ਼ਰੀਆਂ ਭਰੋ ਅਤੇ ਗੁਰੂ ਮਾਰੀ ਮੁਖੀ ਧੰਨਵਾਦ ਕਰੀਏ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਤੰਬਰ 15 ਨੂੰ ਹੈ 11 ਤੋਂ ਲੈ ਕੇ 13 ਤੱਕ ਸਤਸੰਗ ਜੀ ਸਤੰਬਰ 11 ਤੋਂ 13 ਤੱਕ 31 ਲਾਗਾਂ ਦਾ ਕੀ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਹੋ ਜੇ ਸਤੰਬਰ 11 ਤੋਂ 13 ਤੱਕ। ਸਭ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਦੇ ਮੁਤਾਬਕ ਘਰ ਪਹੁੰਚੋ ਲਾਭ ਉਠਾਉਣ ਦੇ ਯਤਨ ਕਰੀਏ। ਸਤਸੰਗ ਜੀ ਆਪ ਸੰਗਤ ਨੂੰ ਜ਼ਰੂਰੀ ਬੇਨਤੀ ਹੈ ਕਿ ਸਤੰਬਰ 12 ਨੂੰ ਹੈ ਸ੍ਰੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦਾ ਪਹਿਲਾ ਪ੍ਰਕਾਸ਼। ਸਾਰੀ ਸੰਗਤਾਂ ਜ਼ਰੂਰ ਪਹੁੰਚੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਸਤਸੰਗ ਜੀ ਆਪ ਲੜੀਵਾਰ ਸਹਿਜ ਪਾਠ ਕਰ ਸਰਵਣ ਕਰਨ ਦੀ ਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਪਿਆਰ ਸਹਿਤ ਘਰਾਂ ਵਿੱਚ ਬੈਠ ਕੇ ਇਲਾਹੀ ਬਾਣੀ ਸਰਵਣ ਕਰਕੇ ਹਰ ਜਸ ਸਰਵਣ ਕਰਕੇ ਜੀਵਨ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 783 ਤੋਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 783 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਕਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਵਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿੱਧ ਰਿਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸੁਆਈ ਰਾਮ ਦਾਤ ਸੁਆਈ ਨਿਖੁਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਬਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵ ਹੈ ਸਦਾ ਕਰਹਿ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ ਅੜਸਠ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ

ਲੋਕ ਮਹੱਲਾ ਤੀਜਾ ਸੂ ਹੈ ਵੇਸ ਦੁਹਾਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਘਰ ਆਪਣੇ ਮੋਹੀ ਦੂਜੇ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੁ ਵਧਿਆ ਰੋਗ ਸੁਧ ਪਧਾਰ ਹਰ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁਲ ਭੀ ਛੁੱਟੀ ਨਾਲ ਪੌੜੀ ਆਪੇ ਤਖ਼ਤ ਰਚਾਇਓ ਆਕਾਸ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸ਼ਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹੱਲਾ ਤੀਜਾ ਸੂਹਬਤਾ ਸੁਹਾਗਣੀ ਜਾਂ ਮਨ ਲਹਿ ਸੱਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾ ਅਗਲਾ ਦੂਜਾ ਨਾਹੀ ਥਾਉ ਐਸਾ ਸਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਅਹਿਨਿਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚਮੁਖ ਉਜਲਾ ਖਸਮੈ ਮਾਹੇ ਸਮਾਏ ਮਹੱਲਾ ਤੀਜਾ ਲੋਕਾ ਵੇ ਹਉ ਸੂਹਵੀ ਸੂਹਾ ਵੇਸ ਕਰੀ ਵੇਸੀ ਸਹੁ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੇ ਸ੍ਰਿਸ਼ਟ ਸਾਜੀਅਨ ਬਹੁ ਭਿਤ ਸੰਸਾਰਾ ਤੇਰਾ ਹੁਕਮ ਨ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇਕ ਨਾ ਨੌ ਤੂੰ ਮੇਲ ਲਹੇ ਗੁਰ ਸ਼ਬਦ ਵਿਚਾਰਾ ਸੱਚ ਰੱਤੇ ਸੇ ਨਿਰਮਲੇ ਹਉਮੈ ਤਜ ਵਿਕਾਰਾ।

ਜਿਨ ਦੁਰਮਤ ਦੂਜਾ ਭਾਉ ਖਿਨ ਮਹਿ ਝੂਠ ਸਭ ਬਿਨ ਸਜਾਇ ਜਿਉ ਟਿਕੈ ਨ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠੈ ਸਚੜਾਉ ਉਲਟੀ ਸਖਤ ਸਿਵੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨ ਪਾਇਆ ਜਾਏ ਇਸ ਲਹਿਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਏ ਮੁੰਦ ਇਆਣੀ ਦੁੰਮਣੀ ਸੂਹੈ ਵੇਸ਼ ਲੁਭਾਏ ਸ਼ਬਦ ਸੱਚੈ ਰੰਗ ਲਾਲ ਕਰ ਭੈ ਭਾਏ ਸਿਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮੁਖ ਠੌਰ ਨ ਪਾਇਨੀ ਫਿਰ ਆਵੈ ਜਾਈ ਜੋ ਤਿਸ ਭਾਵੈ ਸੋਥੀ ਹੈ ਸਭ ਚਲੈ ਰਜਾਈ ਸਲੋਕ ਮਹੱਲਾ ਤੀਜਾ

ਸਦਾ ਝੂਠ ਬੋਲੇ ਮਨ ਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਧਾਰ ਸੁਹਾਵੇਸ ਸਭ ਉਤਾਰ ਧਰੇ ਗਲ ਪਹਿਰੇ।

ਜਿਸਰਾ ਵੇ ਸਿਰਜਣਹਾਰ। ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸੀ ਪੁਰਖ ਪ੍ਰਤਾਰ। ਮਹੱਲਾ ਪਹਿਲਾ। ਸੂਹਾ ਰੰਗ ਸੁਪਨੈ ਨਿਸੀ, ਬਿਨ ਤਾਗੇ ਗਲਹਾਰ। ਸੱਚਾ ਰੰਗ ਮਜੀਠਿਕਾ, ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ, ਸਭ ਬੁਰਿਆਈਆਂ ਚਾਰ। ਪੌੜੀ ਇਹੋ ਜਗ ਆਪ ਉਪਾਇਓ, ਕਰ ਚੋਜ ਵਿਡਾਣ। ਪੰਚ ਧਾਤ ਵਿੱਚ ਪਾਈਅਨ, ਮੋਹ ਝੂਠ ਗੁਮਾਨ। ਆਵੈ ਜਾਏ ਭਵਾਈਐ, ਮਨ ਮੁਖ ਅਗਿਆਨ। ਇੱਕ ਨਾ ਆਪ ਬੁਝਾਇਓ, ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸਿਓ, ਹਰ ਨਾਮ ਨਿਧਾਨ। ਸਲੋਕ ਮਹੱਲਾ ਤੀਜਾ।

ਪਾਰੁ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ।

ਸਤੀਆਂ ਇਹ ਨਾ ਆਖੀਅਨ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਣੀਅਨ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ।

ਨਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ ਛੇਤੀ ਅੱਗ ਜਲਾਹੀ ਜੇ ਜਾਣ ਹੈ ਫਿਰ ਆਪਣਾ ਤਾ ਤਨ ਦੁੱਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੂ ਦੂਰੋਂ ਹੀ ਭਜ ਜਾਹੇ ਪੌੜੀ ਤੁਧ ਦੁੱਖ ਸੁਖ ਨਾਲ ਉਪਾਇਆ ਲੇਖ ਕਰ ਤੈ ਲਿਖਿਆ ਨਾ ਵੈ ਜੇਵੜ ਹੋਰ ਦਾਤ ਨਾਹੀ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ।

ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਮਹੱਲਾ ਦੂਜਾ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਮਹੱਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਨੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਈ। ਜੁਗ ਚਾਰੇ ਸਭ ਭਵ ਥੱਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ। ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ। ਸਲੋਕ ਮਹੱਲਾ ਦੂਜਾ ਜਿਨਾ ਭਉ ਤਿਨ ਨਾਹੀ ਭਉ ਮੁੱਚ ਭਉ ਨਿਪਵਿਆਹਾ ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ। ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਉੜਤੇ ਕੋ ਉੜਤਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋਸਾ ਲਾਹੀ ਹੈ ਜਿਨ ਕਾਰਨ ਕੀਆ। ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਧਾਰੀ। ਕੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ ਜਿਨ ਕੀਏ ਤਿਸੈ ਨਾ ਜਾਣਨੀ ਮਨ ਮੁਖ ਗੁਬਾਰੀ। ਜਿਸ ਬੁਝਾਹੇ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ। ਸਲੋਕ ਮਹੱਲਾ ਤੀਜਾ ਕਾਮਣ ਤਉ ਸਿਗਾਰ ਕਰ ਜਾ ਪਹਿਲਾਂ ਕੰਤ ਮਨਾਏ ਮਤ ਸਿਜੈ।

ਕਰਨ ਹੈ। ਜਾ ਸਹੁ ਧਰੇ ਪਿਆਰ ਭਉ ਸਿਗਾਰ ਕਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੌਫੇ ਕੰਤ ਕਉ ਕਉ ਨਾਨਕ ਭੋਗ ਕਰੇ। ਮਹੱਲਾ ਤੀਜਾ।

ਔਰ ਮਹੱਲਾ ਤੀਜਾ ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨਾ ਹੋ।

ਸ਼ਲੋਕ ਮਹੱਲਾ ਪਹਿਲਾ। ਨਾਨਕ ਇਹੁ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ, ਪੌਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ, ਤਿਤ ਨਿਬੰਧ ਹੈ ਤਾਲ। ਮਹੱਲਾ ਪਹਿਲਾ। ਨਾਨਕ ਮਨ ਕੇ ਕੰਮ ਫਿੱਟਿਆ, ਗਣਤ ਨ ਆਵਹੀ ਕੀਤੀ ਲਾਹਾ ਸਹੰਮ, ਜਾ ਬਖਸੇ ਤਾਂ ਧੱਕਾ ਨਹੀਂ ਪੌੜੀ। ਸੱਚਾ ਅਮਰ ਚਲਾਇਓ ਕਰ ਸੱਚ ਫੁਰਮਾਣ, ਸਦਾ ਨਿਹਚਲ ਰਵ ਰਹਿਆ

ਬਣਾਇਆ ਰੰਗ ਗੁਰਮਤਿ ਮਾਣੁ ਅਗਮ ਗੋਚਰ ਅਲਖ ਹੈ ਗੁਰਮੁਖ ਹਰ ਜਾਣੁ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਬਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀ ਅਸੂਰ ਬਾਹਰ ਧੋਤੀ ਤੂੰਮੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹ ਦਿਸ ਇਹ ਮਨ ਧਾਵਦਾ ਗੁਰ ਠਾਕਰ ਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹੱਲਾ ਪਹਿਲਾ ਦੋਏ ਦੀਵੇ ਚੌਦਹ ਹਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਟ ਹੋਆ ਵਪਾਰ ਜੋ ਪਹੁੰਚੈ ਸੋ ਚੱਲਣਹਾਰ।

ਵਧਾਈ ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੁਪੇਤਾ ਸੇਵਨ ਦੇਹ ਬੱਗਾ ਤਪੈ ਘਣਾ ਕਾਲਿਆਂ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ ਇੱਕ ਦੂਜੈ ਭਾਏ ਖੁਆਇਨ ਹਉਮੈ ਵਿੱਚ ਵਿਆਪੇ। ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ। ਸਭ ਜਗ ਖੇਲ ਰਚਾਇਓ ਸਭ ਵਰਤੈ ਆਪੇ। ਸਲੋਕ ਮਹੱਲਾ ਪਹਿਲਾ।

ਕੂੜਾ ਕੱਪੜ ਕੱਚੀ ਹੈ ਕੂੜਾ ਪਹਿਨਣ ਮਾਨ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ।

ਗੁਰਮੁਖ ਝਗੜ ਚੁਕਾਇਓ ਇੱਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਿਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਹਉ ਮੈਂ

ਪਾਰ ਨਾਨਕ ਗੁਰਮੁਖ ਪੁੱਤਰ ਸੁਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਭੁੱਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਿਆ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਪੌੜੀ ਜੇ ਪ੍ਰਭ ਸਾਲਾ ਹੈ ਆਪਣਾ ਸੋ ਸੋਭਾ ਪਾਏ ਹੁਮ ਮੈਂ ਵਿੱਚੋ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਚਿਰੀ ਵਿਛੁੰਨਿਆ ਗੁਰਪੁਰਖ ਮਿਲਾਏ ਮਨ ਮੈਲਾ ਇਵ ਸੁਧ ਹੈ ਹਰ ਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰਉ ਕਰੇ ਅਵਰ ਕੇ ਚੁਣੀਐ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਿਸ਼ਾ ਪੂਰੀ ਸੀ ਐ ਨਿਸ ਫਿਰੈ ਜਲੰਤ ਪੌੜੀ ਆਪੇ ਬਖਸੇ ਦਇਆ ਕਰ ਗੁਰ ਸਤਿਗੁਰ ਬਚਨੀ ਅਣ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਣੀ ਸਤਿਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇੱਛੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੌਲਿਓ ਸੋਏ

ਮਿਲਿਆ ਕਹੀਐ ਸੋ ਏ ਪੌੜੀ ਹਰ ਹਰ ਨਾਮ ਸਲਾਹੀਐ ਸਚਕਾਰ ਕਮਾਵੈ ਦੂਜੀ ਕਾਰੈ ਲੱਗਿਆ ਫਿਰ ਜੋ ਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵੈ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਵਾਣੀ ਇੱਕ ਤੂੰ ਕਿਉ ਨਾ ਮਰੀ ਜੈ ਰੋਏ ਜਾ ਲਗ ਚਿਤ ਨਾ ਆਵਹੀ ਮਹੱਲਾ ਦੂਜਾ ਜਾ ਸੁਖ ਤਾ ਸਹੁਰਾਵਿਓ ਦੁਖ ਭੀ ਸੰਭਾਲਿਓਏ ਨਾਨਕ ਕਹਿ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ ਹਉ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਲਹੇ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਨਾਗਤੀ ਤਿਨ ਲਹੇ ਚੜਾਈ ਨਾਨਕ

ਤਿਨ ਲਹਿ ਚੜਾਈ ਨਾਨਕ ਵੇ ਪਰਵਾਹੁ ਹੈ ਤਿਸ ਤਿਲ ਨਾ ਤਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਬਹੁਤ ਹੀ ਪਿਆਰ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਤਿਗੁਰੂ ਜੀ ਸਭਨਾਂ ਨੂੰ ਪ੍ਰਦਾਨ ਕਰਨ। ਅਗਾਤ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਸੁਧ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੀ ਧਾਰਨਾ ਹੈ। ਔਰ ਕਹਿੰਦੇ ਨੇ ਜਿਹੜੇ ਵਿਰਲੇ ਇਸ ਰਸ ਨੂੰ ਪੀ ਜਾਂਦੇ ਨੇ ਫਿਰ ਉਹ ਕਦੇ ਵੱਖ ਨਹੀਂ ਹੁੰਦੇ, ਨਾਨਕ ਗੁਰਮੁਖ ਮਿਲ ਰਹੇ ਰੱਬ ਵਰਗੇ ਹੋ ਜਾਂਦੇ। ਉਹਨਾਂ ਚ ਤੇ ਮਾਲਕ ਚ ਫਰਕ ਨਹੀਂ ਹੁੰਦਾ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਦੇ ਜਾ। ਇੱਕ ਇੱਕ ਪੰਕਤੀ ਬੜੀ ਭਾਵਨਾ ਨਾਲ ਕੀਰਤਨ ਇਲਾਹੀ ਨੂਰ ਹੈ, ਕੀਰਤਨ ਬੰਦਗੀ ਹੈ, ਕੀਰਤਨ ਭਗਤੀ ਹੈ। ਜੇ ਮੈਂ ਗੱਲ ਕਰਾਂ ਸਭ ਤੋਂ ਸੌਖਾ ਤਰੀਕਾ ਕੀਰਤਨ ਹੈ, ਉਸ ਪਰਮਾਤਮਾ ਨੂੰ ਮਿਲਣ ਦਾ ਸਭ ਤੋਂ ਸੌਖਾ ਮਾਰਗ।

ਜਿਹੜਾ ਤਨ ਸਾਨੂੰ ਦੇ ਰਿਹਾ ਹੈ ਨਾ, ਜਿਹਨਾਂ ਨੂੰ ਆਪਾਂ ਸਵਾਸ ਵੀ ਕਹਿ ਦਿੰਦੇ ਹਾਂ, ਸਾਂਸ ਵੀ ਕਹਿ ਦਿੰਦੇ ਹਾਂ, ਜਿਹੜਾ ਦਮਦਮ ਦੇ ਵਿੱਚ ਭਲਾ ਕਰੇਗਾ, ਚੰਗੇ ਕਰਮ ਕਰੇਗਾ, ਉਹਨੂੰ ਯਾਦ ਕਰੇਗਾ, ਕਹਿੰਦੇ ਨੇ ਫਿਰ ਜੀਵਨ ਯਾਤਰਾ ਸਫਲੀ ਹੋ ਜਾਏਗੀ। ਜੋ ਦਮ ਚਿਤਨਾ ਆਵਈ ਸੋ ਦਮ ਪਿਰਥਾ ਜਾਏ। ਸਤਿਗੁਰੂ ਕਹਿ ਰਹੇ ਨੇ ਇਹਨਾਂ ਦਮਾਂ ਨਾਲ ਜਿੰਨੀਆਂ ਮਰਜ਼ੀ ਵੱਡੀਆਂ ਵੱਡੀਆਂ ਗੱਲਾਂ ਕਰ ਲਓ, ਜੇ ਉਹਦਾ ਸ਼ੁਕਰ ਨਹੀਂ, ਕਰਮ ਚੰਗਾ ਨਹੀਂ, ਫਿਰ ਇਹ ਸਵਾਸ ਵਿਅਰਥ ਚਲੇ ਜਾਂਦੇ। ਆਓ, 5-7 ਮਿੰਟ 10 ਮਿੰਟ ਬਾਕੀ ਨੇ, ਸਮਾਪਤੀ ਹੈ।

ਆਪ ਜੀਆਂ ਦਾ ਸਰਨਾ ਦਾ ਧੰਨਵਾਦ। ਕੀਰਤਨ ਸੁਣਿਆ ਹੀ ਨਹੀਂ, ਕੀਰਤਨ ਗਾਇਆ, ਔਰ ਗਾਉਣ ਵਾਸਤੇ ਹੀ ਜੀਵਨ ਮਿਲਿਆ ਹੈ। ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ। 1992 ਵਿੱਚ ਦਾਸਰਿਆਂ ਨੇ ਇਹ ਸ਼ਬਦ ਗਾਇਆ ਸੀ। ਤਕਰੀਬਨ 30-35 ਸਾਲ ਹੋ ਚੱਲੇ ਨੇ ਟੀ ਸੀਰੀਜ਼ ਰਾਹੀਂ, ਜਿੱਥੋਂ ਸਾਡੀ ਪਛਾਣ ਬਣੀ। ਪਹਿਲੀ ਸੀਰੀ ਦਾ ਨਾਮ ਸੀ ਦਮ ਦਮ ਸਦਾ ਸਮਾਂ, ਅਤੇ ਆਪ ਸੰਗਤਾਂ ਵਿੱਚੋਂ ਹੁਕਮਨਾਮੇ ਹੋਏ ਨੇ ਜੋ ਜੋ ਸ਼ਬਦਾਂ ਦੇ, ਉਹੀ ਅੱਜ ਅਸੀਂ ਗਾਏ ਨੇ। ਵਿੱਚੋਂ ਸੰਗਤਾਂ ਪਿਆਰ ਕਰਦੀਆਂ ਨੇ ਅਤੇ ਫਿਰ ਸਿੱਧੀ ਗੁਰੂ ਨਾਨਕ ਨਾਲ ਜੁੜ ਜਾਂਦੀਆਂ। ਸੋ ਬੇਅੰਤ ਫੁੱਲਾਂ ਚੁੱਕਾਂ ਦੀ ਖਿਮਾ ਅਸਥਾਨ ਵੱਲੋਂ, ਦਾਸਰਿਆਂ ਵੱਲੋਂ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਸਮੂਹ ਪ੍ਰਬੰਧਕ ਵੀਰਾਂ ਵੱਲੋਂ ਜੋ ਸਾਨੂੰ ਦੋ ਲੰਗਰ ਬਾਬੇ ਨਾਨਕ ਨੇ ਲਾਏ ਨੇ, ਇੱਕ ਸਰੀਰ ਦਾ ਅਤੇ ਇੱਕ ਰੂਹ ਦਾ। ਜਿੱਥੇ ਰੂਹ ਦਾ ਲੰਗਰ ਲੱਗ ਜਾਏ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੀ, ਜਿੱਥੇ ਬੰਦਗੀ ਦਾ ਲੰਗਰ ਲੱਗ ਜਾਏ ਉੱਥੇ ਘਾਟੇ ਨਹੀਂ ਪੈਂਦੇ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਵੀਰ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਪਾਸੋਂ ਆਪ ਜੀ ਪਿਆਰ ਨਾਲ ਸਰਵਣ ਕਰੋ, ਅਸੀਸ ਦਿਓ ਤੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਦਇਆ ਕਰੋ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਜਪ ਤਪ ਸੰਜਮ ਧਰਮ ਨਾ ਕੁਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ।

0: ਵਾਹਿਗੁਰੂ ਜੀ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰਦੇਵ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਵਿਸੰਬਰ ਇੱਕ ਹੈ ਨਾਮ ਜਪਤ ਅਗਨਤ ਅਨੇਕ ਹੈ ਵੇਦ ਪੁਰਾਣ ਸਿਮਰਤ ਸੁਧ ਆਖਿਰ ਕੀਨੇ ਰਾਮ ਨਾਮ ਇੱਕ ਆਖਿਰ ਕਿਨਕਾ ਇੱਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ ਕਾਂਖੀ ਇੱਕੈ ਦਰਸ ਤੁਹਾਰੋ ਨਾਨਕ ਕੁੰਡ ਸਿੰਘ ਮੁਹਿ ਉਧਾਰੋ ਸੁਖਮਨੀ ਸੁਖਮਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮਨ ਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨੰਦਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਨਾਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕੈ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਰ ਸੂਝੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨਾਬ ਦਿਆਲਾ ਨਾਨਕ ਜਨਕੀ ਵੰਗੈਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਤ ਘਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨੰਤ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸੁਮਾਨੀ ਪ੍ਰਭ ਕੈ ਸਿਮਰਨ ਨੇ ਚਲਾਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾਰਤ ਨਾ ਪਾਰ ਸਿਮਰੈ ਸੇਜਨ ਜਿਨ ਕੋ ਪ੍ਰਮਿਆ ਨਾਨਕ ਤਿੰਨ ਦਿਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਇਆ ਹਰ ਸਿਮਰਨ ਲਗ ਵੇਦ ਪਾਇਆ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚਾ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਤੀ ਜੈ ਮਾਤਾ ਸੁਤਮੀਤ ਨਾ ਭਾਈ ਮਨੋਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੁਖ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਭਾਰੀ ਹਰ ਕੋ ਨਾਮ ਖਿਣਮਾਏ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਰ ਘਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤੋ ਸੁਖੀਆ ਲਾਖ ਕਰੋੜੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰਿਆ ਅਨਿੰਗ ਮਾਇਆ ਰੰਗ ਤਿਖ ਨਾ ਬੁਝਾਵੇ ਹਰ ਕਾ ਨਾਮ ਜਪਤਾ ਗਾਵੈ ਜਿਹ ਮਾਰਗੇ ਜਾਤ ਕੇਲਾ ਤੈ ਹਰ ਨਾਮ ਸੰਭੋਤ ਸੁਵੇ ਲੈ ਸਾ ਨਾਮਨ ਸਦਾ ਧਿਆਈਏ ਨਾਨਕ ਗੁਰਮੁਖ ਪ੍ਰਮਗਤ ਪਾਈਏ ਛੂਟਤ ਨਹੀਂ ਕੋਟ ਲਗਵਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬੇਗੰਜਾ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਲ ਕਬੋ ਨਤ ਹੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੇ ਸੰਗ ਜੇ ਮਾਰਕ ਕੇ ਗਣੇ ਜਾਏ ਨਕੋ ਸਾ ਹਰ ਕਾ ਨਾਮ ਹੋਆ ਸੰਤੋ ਸਾ ਜੇ ਭੈਣੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗੁ ਜੀ ਆਰਾ ਜਾ ਪੰਥ ਤੇਰਾ ਕੋ ਨਾ ਸਿਆਨੋ ਹਰ ਕਾ ਨਾਮ ਤਹਿ ਨਾਲ ਪਛਾਨੋ ਜਹ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹਾ ਤ੍ਰਿਖਾ ਮਨ ਤੁਝ ਆਖਰ ਕਹਿ ਤੈ ਨਾਨਕ ਹਰ ਹਰ ਅੰਮ੍ਰਿਤ ਵਰਖਿਆ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਚਪਤ ਕੱਪਰ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਚਪਤ ਖਛਨਾਏ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪਰਬਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਤ ਜਨ ਹਰ ਰਸਰਾ ਤੇ ਸੁਨ ਸਮਾਤ ਨਾਮ ਰਸਮਾ ਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਤੋ ਦਰਦ ਦੁਖ ਲੱਥਾ ਨਾਮ ਕੀ ਮਮਾ ਸੰਤ ਰਿਦੋ ਸਹਿ ਸੰਤ ਪ੍ਰਤਾਪ ਦੁਰਤ ਸਭਨ ਸਹਿ ਸੰਤ ਕਾ ਸੰਗ ਮੁਠ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਵ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਵਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਰਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨਿਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਣ ਕਨਕਾ ਸੁ ਹੈ ਵਰਭੂਮ ਦਾ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕ ਸਰੀਰ ਕਟਾਵੈ ਤਾਂ ਵੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਬਤ ਗਦ ਪਾਏ ਮਨ ਕਾਮਨਾ ਤੀਰਤ ਦੇ ਛੁਟੇ ਗਰਭ ਗਰਭ ਗੁਮਾਨ ਨਾ ਮਨ ਤੇ ਫੁਟਾ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧ ਨਾ ਕਰੇ ਮਨ ਤੇ ਕਭੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਲਝ ਨਾਨਕ ਨਾਮ ਉਦਰੇ ਪਦਿਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪਿਆ ਅਣਿਕ ਚੰਦਨ ਕਰ ਤ੍ਰਿਸਨਾ ਧਰਾਪੈ ਭੇਖ ਅਨੇਕ ਅਗਰ ਨਹੀਂ ਬੁਝੈ ਕੋਟ ਭਾਵ ਦੁਰਗੈ ਨਹੀਂ ਸੁਜੈ ਛੂਟਸ ਨਾਈ ਯੂ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਨਾਨਾ ਗੋਬਿੰਦ ਪਦ ਮਿਨ ਦਿਲ ਨਹੀਂ ਮਾਨਾ ਹਰ ਕਾ ਨਾਮ ਜਪਤ ਤੁਕ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰ ਜੇ ਕੋ ਮੰਗੈ ਸਾਜ ਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਦੈ ਸਤਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜ ਨਾ ਕੀ ਸਰਨੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਾ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾ ਨਾ ਪੇਖਿਆ ਸਗਲ ਸਿੱਠ ਸਾਜ ਨਾ ਸੋਖ ਦੁਖ ਜਨ ਸਮਝ ਸੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਉ ਨਿਥਾਵੇਂ ਕਹੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਤੇਰੋ ਮਾਨ ਸਗਲ ਘਟਾਕੋ ਦੇਹੋ ਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਨ ਹੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤਾ ਤੁਮਤੇ ਹੋਏ ਨਾਨਕ ਗੌਰਨ ਜਾਨਸ ਕੋ ਸਰਬ ਧਰਮ ਹੈ ਸ੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰੂੰ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉੱਦਮ ਮੈਂ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਨਸਨ ਵਖਾਣੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜਿਹੇ ਕਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਤੀ ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਸਤਾਨੀ ਜੰਤੂ ਸਾਧ ਸਵਾਰ ਸਿਗਾਰਿਆ ਗਰਭਗੁੰਡ ਮੈਂ ਜਨਮ ਵਾਰਿਆ ਬਾਰ ਵਿਵਸਥਾ ਤੁਰਿਆ ਪਿਆਰਾ ਦੂਧ ਪਰ ਜੋਬਨ ਭੋਜਨ ਸਖਸੂਦ ਬਿਰਧ ਪਿਆ ਉੱਪਰ ਸਾਖ ਸੈਨ ਮੁੱਖ ਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛਨ ਅਬੂਜਾ ਬਖਸ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉੱਪਰ ਸੁਖ ਵਸੈ ਸੁਤ ਪ੍ਰਾਤ ਮੀਤ ਪੰਥਾ ਸੰਖਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਅਕਮੁਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮਗਰੀ ਸੰਖ ਸਾਤ ਵਸਾ ਦੀ ਨੇ ਹਸਤ ਪਾਮ ਕਰਨ ਨੇਤਰ ਰਸਨਾ ਤੇ ਤਿਆਗ ਉਰ ਸੰਰਚਨਾ ਐਸੇ ਦੋਖ ਮੂੜੰਦ ਪਿਆਪੇ ਨਾਨਕ ਕਾਟ ਲਿਹੋ ਪ੍ਰਭਾਪੇ ਆਦਿ ਅੰਤ ਜੁਰ ਆਖਣ ਹਾਰ ਦੱਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵਨਿਤ ਪਾਵੈ ਤਾਸੇ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾ ਕੇ ਟਹਿਲ ਪਾਵੈ ਦੁਰਗੈ ਮਾਨ ਦਸੈ ਵਸਾਰੇ ਮੁਗਧ ਜਾਣ ਸਦਾ ਸਦਾ ਭੂਲਣ ਹਾਰ ਨਾਨਕ ਰਾਖਣ ਹਾਰ ਉਪਾਰ ਤੁਮ ਕਿਆ ਕੌੜੀ ਸੰਗਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਥਿਰ ਕਰਮਾਨਾ ਜੋ ਹੋਵਣ ਸਦੂਰ ਪੁਰਾਣਾ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਤ ਕੂਪੈ ਪਦ ਵਿਕਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਦਰ ਮਲ ਮਾਇਆ ਛਪ ਸੁਨਾਇ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨੀ ਸੁਨਾਨ ਅੰਤਰ ਵਿਆਪੈ ਲੋਕ ਸਵਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਤਰ ਕੈਸੇ ਤਰੈ ਥਾ ਜਾ ਕੇ ਅੰਤਰ ਬਸੈ ਪ੍ਰਭਾਪ ਨਾਨਕ ਤੇਜ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰਗੈ ਲਿਹੋ ਓੜ ਨਿਭਾਵੈ ਕਹਾ ਬੁਜਾਰਤ ਬੂਜੈ ਡੋਰਾ ਨਿਸਕਈਆ ਤੋ ਸਮਝੈ ਭੋਰਾ ਕਾ ਪਿਸਨ ਪਦ ਗਾਵੈ ਗੰਗ ਜਤਨ ਕਰੈ ਤੋ ਵੀ ਸੁਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਹੁਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੈ ਨਾ ਜੀ ਜੋ ਬੈ ਰਹੀ ਤਾਸਿਓ ਪ੍ਰੀਤ ਬਲੂਆ ਕੀ ਗ੍ਰਹਿ ਪੀਤਰ ਵਸੈ ਅਣ ਕੀਰ ਮਾਇਆ ਰੰਗ ਰਸੈ ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਖਾਰ ਮਾਨ ਲੋਕ ਤਰੋ ਆਹੋ ਜੁਗ ਬਿਹਾਨੀ ਗਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀਓ ਪਿੰਡ ਸਭ ਤੇਰੀ ਰਾਸ ਤੋਂ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣਾ ਤੁਮਰਾ ਤੂੰ ਛੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋਟ ਕੈ ਲਾਗੈ ਆਣ ਸਵਾਏ ਨਾਨਕ ਕਹੁ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ ਇੱਕ ਮਹੀਨਾ ਦੇ ਦਸ ਵੀ ਹਿਰਲੇ ਤਾਂ ਮੁੜਾ ਕੁਹਕਾ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾ ਕੁੱਕੀ ਤੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮੀਠਾ ਸਰਬ ਸੁਖ ਤਾਹੋ ਮਨਮੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਸੋਗ ਨਾਨਕ ਤਿਨ ਪਾਇਆ ਗਨ ਸਾਹੁ ਕਨੀ ਦੇ ਰਾਸ ਖਾਤ ਪੀਤ ਵਰਤਾ ਨੋ ਦਲਾਸ ਆਪਣੀ ਅਮਾਨ ਕਛ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਸਾਗਿਆ ਰਾਖੇ ਪ੍ਰਭ ਕੀ ਆਗਿਆ ਮਾਨੈ ਮੱਤ ਹੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹਿਤ ਸਰਪੁਰ ਹੋਵਤ ਜਾਣਨੀ ਬਿਰਖੀ ਛਾਇਆ ਸੋਰੰਗ ਲਾਵਾ ਹੋ ਬਿਨ ਸਵ ਮਨ ਪ੍ਰਸਤਾਵੈ ਜੋ ਦੀ ਸਹਿ ਸੋ ਚਾਲਨ ਹਾਰ ਲਪਟ ਰਹੇ ਤੈਨ ਦੰਧਾਰ ਬਟਾਓ ਸਿਓ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ ਕੇ ਬਟਾਓ ਸਿਓ ਜੋ ਲਾਵੇ ਨੇ ਤਾਂ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਧਨ ਧਨ ਕਟੁੰਬ ਸਮਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋ ਬੰਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਪਸੂਪਰ ਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਨ ਪੁਰਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤਰੇ ਰੂਪਾਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਖੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨੇ ਪਰ ਉਪਕਾਰਾ ਮਿਥਿਆ ਬਾਸਲੇਦ ਵਿਕਾਰਾ ਬਿਨ ਪੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਗਤ ਕੀ ਆਰਜਾ ਸਾਜ ਬਿਨਾ ਕਹਿ ਹੋਵਤ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਵੇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਮੇ ਬਿਰਥੇ ਸਭ ਕਾਮ ਜੋ ਕਿਰਪਣਕੇ ਨਿਰਾਰਥ ਦਾਮ ਧਨ ਧਨ ਤੇਜਨ ਜੇ ਘਟ ਪਸਿਓ ਹਰ ਨਾਉ ਨਾਨਕ ਤਾਂ ਕੇ ਬਲ ਬਲ ਜਾਓ ਰਹਿ ਤਵਰ ਕਛਾ ਉਰ ਕੁਮਾਤ ਮੰਨੇ ਪ੍ਰੀਤ ਮੁਖੋ ਗੰਡਲਾਵਲ ਚਾਨਣ ਹਾਰ ਪ੍ਰਭੂ ਪ੍ਰਪੀਨ ਬਾਹਰ ਭੇਖ ਨਾ ਕਾਹੋ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਸ ਜਾਵਸ ਜਨਮੈ ਮਰੈ ਜਿਸ ਕੈ ਅੰਦਰ ਬਸੈ ਨਿਰੰਕਾਰ ਤਿਸ ਕੀ ਸੀ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਅੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਾਨੈ ਆਪੈ ਆਪ ਆਪ ਕਰਤ ਨਿਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਰ ਜਾਣੈ ਆ ਤੁਮ ਕੀ ਰਹਿ ਜਿਸ ਭਾਵੇ ਤਿਸ ਲਈ ਲੜ ਲਾਏ ਥਾਣ ਤਨੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਇ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਦੇਵ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅੱਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ ਦੇ ਪ੍ਰਸਾਦ ਪਾਠ ਪੰਡਤ ਪਰ ਹੰਡਾਵੈ ਤਿਸੇ ਤਿਆਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖਸੇਰ ਸੋਈ ਜੈ ਮਨ ਆਠ ਪੈਰ ਤਾਕਾ ਜਿਸ ਕਾ ਬੀਜੈ ਜੇ ਪ੍ਰਸਾਦ ਤੁਰ ਸਭ ਕੋ ਮਾਨੈ ਮੁਕਤਾ ਕੋ ਜਿਸ ਰਸਨ ਮਖਾਨਾ ਜੇ ਪ੍ਰਸਾਦ ਤੇ ਰੁੜੈ ਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬਦ ਅੱਗੇ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਵੀ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਬਲਾਵੋ ਤੁਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕੈਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭੂ ਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਕਾਂਖੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਣ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵਸਥ ਸਵਾਰੀ ਮਨ ਤੁਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਧ ਬਣਾਈ ਉਠਤ ਬੈਠ ਸਤ ਸੇ ਧਿਆਈ ਤੁਸੇ ਧਿਆਈ ਜੋ ਇੱਕ ਲੱਖ ਆਈ ਹਾਂ ਹਾਂ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੈ ਪੁਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤੁਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾਨ ਰੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਲਾ ਜੇ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾ ਜੇ ਪ੍ਰਸਾਦ ਪੇਖਿਆ ਬੇ ਸਮਾਧ ਜੇ ਪ੍ਰਸਾਦ ਬੋਲਿਆ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਵਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੋਂ ਤਾਕੋ ਜਾਪ ਜੇ ਪ੍ਰਸਾਦ ਰੇ ਕਾਰਜ ਪੂਰੇ ਦਿਸੇ ਜਾਣ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਧ ਰੇ ਮਨ ਮੇਰੇ ਤੂੰ ਤਾਸਿਓ ਰਾਜ ਜੇ ਪ੍ਰਸਾਦ ਸਭ ਕੀਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਣਾ ਆਪ ਗੁਆਏ ਸੁਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਪ ਹੋ ਕੁਛ ਨਾ ਕਿਨ ਹੋ ਲਿਆ ਜਿਤ ਜਿਤ ਲਾਵੋ ਤਿਤ ਲਗੈ ਹਰਨਾਥ, ਨਾਨਕ ਇਨ ਕੈ ਖਜੂ ਨਾ ਹਾਥ। ਸਲੋਕ ਮੰਗਾਤ ਪਾਰ ਬ੍ਰਹਮ ਸੋਏ, ਜੋ ਜੋ ਕੈ ਸੁਮੁਖਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ ਸਾਧ, ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੇ ਸੰਗ ਖੋਜਲ ਹੋਤ, ਸਾਧ ਸੰਗ ਮਰ ਸਗਲੀ ਖੋਤ। ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੈ ਸੁ ਗਿਆਨ। ਸਾਧ ਕੇ ਸੰਗ ਬੁਝਿਆ ਪ੍ਰਭ ਨੇਰਾ, ਸਾਧ ਸੰਗ ਸੁਭੋਤ ਨਿਬੇਰਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਪਰਨਾ ਕੌਣ ਪ੍ਰਾਣੀ, ਨਾਨਕ ਸਾਧ ਕੀ ਸੁਭਾ ਪ੍ਰਮਾ ਏ ਸਮਾਨੀ। ਸਾਧ ਕੇ ਸੰਗ ਵਸਤ, ਸਾਧ ਕੇ ਸੰਗ ਗੋਚਰ ਮਿਲੈ। ਸਾਧ ਕੇ ਸੰਗ ਸਦਾ ਪ੍ਰਫੁੱਲ ਹੈ, ਸਾਧ ਕੇ ਸੰਗ ਆਵੈ ਬਸਪੰਚਾ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਤਕੀ ਦੇਣ। ਸਾਧ ਕੇ ਸੰਗ ਮਨੋਹਰ ਬੈਣ, ਸਾਧ ਕੇ ਸੰਗ ਨਕਥੋਂ ਧਾਵੈ। ਸਾਧ ਸੰਗ ਸਥਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਪਿੰਡ। ਸਾਧ ਸੰਗ ਨਾਲ ਪ੍ਰਭ ਸੁ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ। ਸਾਧੂ ਕੇ ਸੰਗ ਮਾਇਆ ਪੁਨੀਤ, ਸਾਧ ਸੰਗ ਕੇ ਸੋਨੀ ਬੈਰ। ਸਾਧ ਕੇ ਸੰਗ ਨਾ ਬੀਕੋ ਪੈਰ, ਸਾਧ ਕੇ ਸੰਗ ਨਾ ਹੀ ਕੋ ਮੰਦਾ। ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾ ਹੀ ਹੋ ਤਾਪ। ਸਾਧ ਕੇ ਸੰਗ ਤਜੈ ਸਭਾ ਪਾਪੇ ਜਾਣਾ, ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ। ਸਾਧ ਕੇ ਸੰਗ ਨਾ ਕਭੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਗੁ ਚਲ ਹੈ, ਸਾਧੂ ਕੇ ਸੰਗ ਅਜਰਸੈ। ਸਾਧ ਕੇ ਸੰਗ ਬਸੈ ਥਾਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ। ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ। ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੇ ਸੰਗ ਸੋਤਨ ਭਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸਵਾ, ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕੇ ਸੰਗ ਪਾਪ ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧ ਕੇ ਸੰਗ ਨਹੀਂ ਕੁਛ ਘਾਲ, ਦਰਸ਼ਨ ਭੇਟ ਰੋਤ ਨਿਹਾਲ। ਸਾਧ ਕੇ ਸੰਗ ਕੋ ਲੁਖਤ ਹਰੈ, ਸਾਧ ਕੇ ਸੰਗ ਨਿਰਭਰ ਹਰੈ। ਸਾਧ ਕੇ ਸੰਗ ਈਹਾਂ ਉਹਾਂ ਸੁਹੇਲਾ, ਸਾਧ ਸੰਗ ਪਿਛਰਥਰ ਮੇਲਾ। ਜੋ ਇੱਛਾ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਤਾ ਜਾਵੇ। ਪਾਰ ਬ੍ਰਹਮ ਸਾਧ ਰਿਧ ਵਸੈ, ਨਾਨਕ ਗੁਦਰੈ ਸਾਧ ਸੁਣ ਵਸੈ। ਸਾਧ ਕੇ ਸੰਗ ਸੁਣੋ ਹਰਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ। ਸਾਧ ਕੇ ਸੰਗ ਲਗੈ ਪ੍ਰਭ ਮੀਠਾ, ਸਾਧੂ ਕੇ ਸੰਗ ਅਟ ਕਟ ਡੀਠਾ। ਸਾਧ ਸੰਗ ਭਇਆ ਗਿਆਕਾਰੀ, ਸਾਧ ਸੰਗਤ ਭਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਪੇਟੇ ਸੰਜੋਗ। ਸਾਧ ਕੀ ਮਹਿਮਾ ਬੇਤਨ ਜਾਣਾ, ਜੇਤਾ ਸੁਣੈ ਤੇਤਾ ਬਖਿਆਣ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਚ ਤੇ ਉੱਚੀ, ਸਾਧ ਕੀ ਸੋਭਾ ਮੂਠ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖੇ ਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੁਸੋਖ। ਬ੍ਰਹਮ ਗਿਆਨੀ ਕੇ ਦ੍ਰਿੜ ਸਮਾਨ, ਜੈਸੇ ਰਾਜ ਰੰਕੋ ਲਾਗੈ ਤੁਲਪਵਾਨ। ਬ੍ਰਹਮ ਗਿਆਨੀ ਕੇ ਧੀਰਜ ਏਕ ਜੋ ਬਸਤਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਹੈ ਗੁਨਾਹੋ, ਨਾਨਕ ਜੋ ਪਾਵਕਾ ਸਹਿਰ ਸੁਭਾਓ। ਬ੍ਰਹਮ ਗਿਆਨੀ ਨਿਮਲ ਤੇ ਨਿਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰ ਉੱਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਾ ਨਾਇ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀ ਨਾਥ, ਮਨੁਸ ਬ੍ਰਹਮ ਗਿਆਨੀ ਚਿੰਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੇ ਗਰੀਬੀ ਸਮਹਾ, ਬ੍ਰਹਮ ਗਿਆਨੀ ਪਰਪਕਾਰ ਮਹਾ। ਬ੍ਰਹਮ ਗਿਆਨੀ ਕੈ ਨਾਹੀ ਤੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸਫਲਾ, ਬ੍ਰਹਮ ਗਿਆਨੀ ਸਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਕੈ ਰੰਗ, ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਉਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅੰਬੁਦ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ। ਬ੍ਰਹਮ ਗਿਆਨੀ ਏਕ ਸੰਗੀਤਾ, ਬ੍ਰਹਮ ਗਿਆਨੀ ਕਹਿ ਹੋਏ ਚਿੰਤ। ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਵ। ਬ੍ਰਹਮ ਗਿਆਨੀ ਕਾ ਵਡ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ਼ ਪੜ ਭਾਗੀ ਭਾਈਆ। ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ। ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥਿਆ ਨਜਾਇਆ ਦਾਖਰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰੇਸ਼ਠ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਅਨਾਥ ਕਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਅਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ। ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਕ ਨਿਮਕ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪ੍ਰਤਰੇ ਰੂਪ ਨਾ ਭੇਖਿਆ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰਨਾ ਸੁਣਿਆ ਕਾਹੂ ਕੀ ਨਿੰਦਾ ਸਭ ਤੇ ਜਾਣਿਆ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰਿਆ ਮਨ ਕੀ ਬਾਸ ਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੁੱਖ ਤੇ ਰਹਿ ਨਾਨਕ ਕੋਟ ਮੰਦੀ ਕੋ ਐਸਾ ਪਰਸ ਬੈਸਨੋ ਸੋ ਜਿਸ ਉੱਪਰ ਸੋ ਪਰਸਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹੀਂ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੋ ਫਲਕੀ ਇੱਛਾ ਨਹੀਂ ਬਾਂਚਿਆ ਕੇਵਲ ਭਗਤ ਕੀਰਤਨ ਸੰਗਰਾਚਾ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਜਿਹੜਾ ਅਵਰੈ ਨਾਮ ਜਪਾਵੈ ਨਾਨਕ ਗੋ ਬੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਬਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਉੱਤਮ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀ ਵੈਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨਾਵੈ ਵੇਦ ਪ੍ਰਾਨ ਸਿਮਰਤ ਬੂਝੈ ਮੂਲ ਸੁਖ ਮੈਂ ਜਾਣੈ ਸਥੂਲ ਚਾਹੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਜੋ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਕਥ ਹੋਏ ਸਾਧ ਸੰਤ ਪਾਵੈ ਜਿਨ ਕੋਏ ਕਰ ਕਿਰਪਾ ਅੰਤਰੁਣ ਧਾਰੈ ਪਸ ਪ੍ਰੇਤ ਮੁਗਤ ਪਾਤਰ ਕੋ ਤਾਰੈ ਸਰਬ ਰੂਖਾ ਖੁਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿਰਾਮ ਦਾਸ ਆਤਮ ਰਾਮ ਤਿਸ ਨੰਦਰੀ ਆਇਆ ਦਾਸ ਦਸਮ ਤਨ ਪਾਇਆ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਚੀ ਪਰੈ ਸਗਲ ਸੰਗਾਤ ਮੂ ਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀਆ ਗਿਆ ਤੁਮੇ ਤਾਵੈ ਜੀਵਨ ਮੁਕਤ ਸੋਗ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਅਨੰਦ ਤੈਨਾ ਹੀ ਵਿਯੋਗ ਤੈਸਾ ਸੁਣ ਤੈਸੀ ਉਸ ਮਾਟੀ ਤੈਸਾ ਅਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉਂ ਜਿਤ ਜਿਤ ਕਰ ਰੱਖੈ ਤੈਸਾ ਤਿੰਨਾ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਣ ਹੋਕ ਪਸਰੇ ਆਪ ਹੋਇਆ ਨ ਤਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਟੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਵਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਮਨ ਪਰਮੈ ਉਦਾਸੀ ਕਈ ਕੋਟ ਵੇਦ ਕੇਸਰ ਹੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਪਕਾਪ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾਂਤ ਨਾ ਪਾਵੈ ਕਈ ਕੋਟ ਭਇ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇ ਗਾਤਮ ਨਿਖੋਰ ਕਈ ਕੋਟ ਪ੍ਰਦਰਭ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਏ ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਤਰ ਬਿਰਖ ਨਿਭਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸੀਰ ਸੂਰ ਨਖੇਤਰ ਕੇ ਕਈ ਕੋਟ ਦੇਵ ਦਾਨਵ ਦਰਸਰ ਛਤਰ ਸਗਲ ਸਮੱਗਰੀ ਆਪਣਾ ਸੂਦ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਮਤ ਸਾਧਕ ਕਈ ਕੋਟ ਵੇਦ ਪੁਰਾਣ ਸਿਮਰਤ ਹਰ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਗ ਕੀ ਨਰਪਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਗਾਚ ਸਭ ਤੇ ਨਿਰੈ ਸਭ ਰੂਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠ ਥੀ ਖਾਏ ਕਈ ਕੋਟ ਕਾਲੈ ਥਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇਕੰਕਾਰ ਕਈ ਕੋਟ ਕੇ ਨੇ ਬਹੁ ਭਾਤ ਪ੍ਰਭਤੇ ਹੋਏ ਪ੍ਰਮਾਏ ਸਮਾਤ ਤਾਂ ਕਾ ਅੰਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਪ੍ਰਭ ਕੇ ਦਾਸ ਨੂੰ ਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਮਨ ਪਏ ਸੰਸਦੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਥ ਸਾਥ ਸੁਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨ ਹੈ, ਜਲ ਥਲ ਮਈ ਅਲ ਸੋਏ। ਅਸ਼ਟਪਦੀ ਕਰਨ ਕਰਾਵਣ ਕਰਨਾ ਜੋਗ, ਜੋ ਤਿਸ ਪਾਵੈ ਸੋਈ। ਹੋ ਖਿਰ ਮੈਂ ਤਾਪ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਧਰ ਰਹਾ ਵੈ, ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨੇਕ ਰੰਗ ਪ੍ਰਕਾਰ। ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ। ਪ੍ਰਭ ਭਾਵੈ ਮਾਨੁਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭ ਭਾਵੈ ਮਿਣ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ। ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਨ ਵਿਚਾਰੈ। ਦੁਆਸਰਿਆ ਕਾਪ ਸਵਾਮੀ ਖੇਲੈ ਵਿਖਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹੁ ਮਾਨੁਖ ਤੇਕਿਆ ਹੋਇ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕੈ ਹਾਥ ਹੋਏ ਤਾਂ ਸਭ ਕਿਚਲੇ। ਜੋ ਤਿਸ ਭਾਵੈ ਸੋਈ ਕਰੇ, ਅਨਜਾਣਤ ਵਿਖਿਆ ਮੈਂ ਰਚੈ। ਜੀ ਜਾਣਤ ਆਪਣ ਆਪ ਬਚੈ, ਭਰਮੇ ਭੂਲਾ ਦੈ ਦਿਸ ਧਾਵੈ। ਨਿਮਖ ਮਾਹੇ ਚਾਰ ਕੁੰਡ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ। ਨਾਨਕ ਤੇ ਜੰਨਾ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ।
1: ਆਪਣੀ ਬਣਤ ਆਪ ਬਣਾਈ, ਨਾਨਕ ਜੀ ਦੇਖ ਬਣਾਈ। ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮ, ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ। ਜੋ ਤਿਸ ਭਾਵੈ ਸੋਈ ਫੁਨ ਤੀਓ। ਕਬ ਹੋ ਊਚ ਨੀਚ ਮੈਂ ਬਸੈ, ਕਬ ਹੋ ਸੋਖ ਹਰਖ ਰੰਗ ਹਸੈ। ਕਬ ਹੋ ਨਿੰਦ ਚਿੰਦ ਵਿਵਹਾਰ, ਕਬ ਹੋ ਊਬ ਆਕਾਸ ਪਿਆਲ। ਕਬ ਹੋ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਬ ਹੋ ਨਿਰਤ ਕਰੈ ਬਹੁ ਭਾਤ, ਕਬ ਹੂੰ ਸੋਏ ਰਹੇ ਦਿਨ ਰਾਤ। ਕਬ ਹੂੰ ਕਾਮ ਕ੍ਰੋਧ ਮਹਾਕ੍ਰੋਧ ਵਿਕਰਾਲ, ਕਬ ਹੂੰ ਸਰਬ ਕੀ ਹੋ ਤਰਵਾਲ। ਕਬ ਹੂੰ ਹੋਏ ਵਹਿਬਟ ਰਾਜਾ, ਕਬ ਹੂੰ ਭੇਖਾਰੀ ਨੀਚ ਕਾ ਸਾਜਾ। ਕਬ ਹੂੰ ਅਪ ਕੀਰਤ ਮੈਂ ਆਵੈ, ਕਬ ਹੂੰ ਭਲਾ ਭਲਾ ਕਹਾਵੈ। ਜੋ ਪ੍ਰਭ ਰਾਖੇ ਤੇ ਵੀ ਰਹੇ ਗੁਰ ਪ੍ਰਸਾਦ, ਨਾਨਕ ਸਚ ਕਹਿ ਕਬ ਹੋਏ ਪੰਡਿਤ ਕਰੇ ਵਖਿਆਨ। ਕਬ ਹੂੰ ਮੋਨ ਧਾਰੀ ਲਾਵੈ ਧਿਆਨ, ਕਬ ਹੂੰ ਤਟ ਤੀਰਤ ਇਸ਼ਨਾਨ। ਕਬ ਹੂੰ ਸਿਧ ਸਾਧਿਕ ਮੋਹ ਗਿਆਨ, ਕਬ ਹੂੰ ਕੀਟ ਹਸਤ ਪਤੰਗ ਹੋਏ ਜੀਆ। ਅਨਕ ਜੋਨ ਪਰਮੇ ਪਰਮੀ ਨਾਨਕ ਰੂਪ, ਜੋ ਸੁਹਾ ਕੇ ਦਿਖਾਵਾ। ਜੋ ਪ੍ਰਭਾਵੈ ਤਿਵੇਂ ਨਚਾਵੈ, ਜੋ ਤਿਸ ਭਾਵੈ ਸੋਈ ਹੋਏ। ਨਾਨਕ ਦੂਜਾ ਵਰ ਨਾ ਕੋਈ। ਕਬ ਹੂੰ ਸਾਧ ਸੰਗਤ ਇਹ ਭਾਵੈ, ਉਸ ਅਸਥਾਨ ਤੇ ਬਹੁਰ ਨਾ ਹੋਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮੰਤਨ ਨਾ ਵਰਤੇ ਇੱਕ ਰੰਗ ਸਲਾ ਵਸੈ ਪਾਰ। ਬ੍ਰਹਮ ਕੇ ਸਿੰਘ ਜੋ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸਿੰਘ ਜੋਤ ਸਮਾਨਾ। ਮਿਟ ਗਏ ਗਉਨ ਪਏ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ। ਸਲੋਕ ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ। ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਅਸ਼ਟਪਤੀ ਜਿਸ ਕੇ ਅੰਤਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ। ਸਵਾਨ ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ ਕਰ। ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਲਾਗੇ ਸੁਖ ਪਾਵੇ। ਧਨਵੰਤਾ ਹੋਏ ਘਰ ਘਰ ਪਾਵੇ, ਤਿਰਣ ਸਮਾਨ ਕਛ ਸੰਗ ਨਾ ਜਾਵੇ। ਬਹੁ ਲਸਕਰ ਮਾਨ ਕੂਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ ਬਿਨਾ। ਸਭ ਤੇ ਆਪ ਜਾਣੇ ਬਲਵੰਤ, ਖਿਨ ਮੈਂ ਹੋਏ ਜਾਏ ਪਸਵੰਤ। ਕਿਸੇ ਨਾ ਪਦੇ ਆਪ ਅਹੰਕਾਰੀ ਧਰਮ ਰਾਜ, ਤਿਸਕਰੇ ਖੁਆਰੀ। ਗੁਰੂ ਪ੍ਰਸਾਦ ਜਾਂ ਕਾ ਮਿਟਾ ਅਭਿਮਾਨ, ਸੋ ਜਨ ਨਾਨਕ ਦਰਗੇ ਪਰਵਾਨ। ਕੋਟ ਕਰਮ ਕਰੇ ਹੋ ਧਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਿਉਂ ਕੈਸੇ ਗਵੈ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਸਰਬ ਕਿਰੇਨ ਜਾਂ ਕਾਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਗਰਭ ਜੋਨ ਮੈਂ ਫਿਰਤਾ, ਤਬ ਲਗ ਤਬ ਜਬ ਲਗ ਗਰਭ ਜੋਨ ਮੈਂ ਫਿਰਤਾ, ਜਬ ਲਗ ਜਾਣੇ ਮੁਝਤੇ ਕਛ ਹੋਏ। ਤਬ ਇਸਕੋ ਸੁਖ ਨਾ ਹੀ ਕੋਏ, ਕਹੁ ਨਾਨਕ ਤਾਂ ਕਿ ਨਿਰਮਲ ਸੋਏ। ਜਬ ਲਗ ਜਾਣੇ ਮੁਲ ਤੇ ਕਛ ਹੋਏ, ਤਬ ਇਸਕੋ ਸੁਖ ਨਾ ਹੀ ਕੋਈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੈ ਕਉ ਬੈਰੀ ਮੀਤ, ਤਬ ਲਗ ਨੇ ਚਲਨਾ ਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਪਰਮ ਕਿਰਪਾ ਤੇ ਬੰਧਨ ਟੁੱਟੇ, ਗੁਰ ਪ੍ਰਸਾਦ ਨਾਨਕ ਹੋਂ ਛੁੱਟੇ। ਸਹਿਜ ਖਟੇ ਲਖ ਭੋਟ ਤਾਵੇ, ਤ੍ਰਿਪਤ ਨਾ ਆਵੇ। ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ। ਨਹਿ ਤ੍ਰਿਪਤ ਆਵੇ ਖਪ ਖਪ ਮਰੇ। ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਨਾਮ ਰੰਗ ਸਭ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ। ਕਰਨ ਕਰਾਵਨ ਕਰਨੇ ਹਾਰ, ਇਸ ਕੇ ਹਾਥ ਕਹਾਂ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ, ਆਪੇ ਆਪ ਆਪ ਪ੍ਰਭ ਸੋ ਹੋਏ। ਜੋ ਕੁਛ ਕਿਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਕੇ ਸੰਗ ਬੁਝੇ। ਦੇਖੇ ਕਰੇ ਵਿਵੇਕ ਆਪੇ ਏਕ, ਆਪੇ ਅਨੇਕ ਮਰੇ ਨੇ ਬਿਨਸੇ ਆਵੇ ਨਾ ਜਾਏ। ਨਾਨਕ ਸਦ ਹੀ ਰਹਿ ਸਮਾਏ, ਆਪ ਉਪਦੇਸੇ ਸਮਝੇ। ਆਪੇ ਰਚੇ ਸਭ ਕੇ ਸਾਥ, ਆਪ ਕਿਨੋ ਆਪਣ ਵਿਸਥਾਰ। सब किस उसका हो करने हार, उसते पिन कहो हो किस होए थान थान तरीके सोए। अपने चलित आप करने हार, कौतक करे रंगा पार मन में आप मन अपने माहे नानक कीमत कह न जाए। सत सत सत प्रभ स्वामी गुरु प्रसाद किने वखेणी, सच सच सच सब कीना कोट मदे किने बिरले चिना, पला पला पला तेरा रूप सुंदर अपार अनूप निर्मल निर्मल निर्मल तेरी बाणी, कर कर सुनी श्रवण बख्याणी। पवित्र पवित्र पवित्र पुनीत नाम जपै नानक मन प्रीत, सलोक संसरण जो जन प्रे सो जन उदरन हार, संत की निंदा नानका बहुर बहुर अवतार, अष्टप्रिय संत के दुखन अर्जा कटे, संत के दुखन जमते नहीं छुटे, संत के दुखन सुख सब जाए, संत के दुख नरक में पाए नरक में पाए, संत के दुखन मत हो मलिन, संत के दुखन सोबत हीन, संत के अति को रखे न कोई, संत के दुखन थान भ्रष्ट हो, संत कृपाल कृपा जी करे नानक संत संग निंदक पीतरे, संत के दुखन ते मुख पै संत मुख पवे, संतन के दुखन काग जीवन लवे, संतन के दुखन सर्व जोन पाए, संत के दुखन तृग्ध जोन किरमाए, संतन के दुखन तृष्णा में जले, संत के दुखन सब कुछ ले, संत के दुखन ते सब जाए, संत के दुखन नीच निचाए, संतो की कथाओ को नाहे नानक संत पावे ता ओ भीगत पाए, संत का निंदक महाताई, संत का निंदक खिंटी कन्ना पाई, संत का निंदक महात्यारा, संत का निंदक परमेश्वर मारा, संत का निंदक राजतिहीन, संत का निंदक दुखियार दीन, संत की निंदक कुसरव रोग, संत की निंदक कुस्ता बिजोग, संत की निंदा दोख में दोख नानक संत पावे ता उसका भी होय मोख, संत का दुखी सदा प्रति, संत का दुखी किसे का नहीं मिल, संत के दुखी को डान लागे, संत के दुखी को सब त्यागे, संत का दुखी महाकारी, संत का दुखी सदा विकारी, संत के दुखी जन्मे मरे, संत का दुखी जन्मे मरे, संत की दुख ना सुख ते डरे, संत के दुखी को ना इठाव नानक संत पावे ता ले मिलाए, संत का दुखी अद भी ते टूटे, संत का दुखी कि दुखी कितने काज न पहुंचे, संत के दुखी को ध्यान परमाइये, संत का दुखी उजड़ पाइये, संत का दुखी अंतर ते थोता, जो सास बिना मृतक की लोता, संत के दुखी की जड़ किच ना आए, अपन बीजा फे खाए, संत के दुखी को अवर ना रखन हार, नानक संत पावे ता ले उबार, संत का दुखी क्यों बिललाए, जो जल भी हून मछली तड़फड़ाए, संत का दुखी भूखा नहीं राजे, जो पाप के धन नहीं तड़पे, संत का दुखी छुड़े खेला, जो बुआड़ तिल खेत माए दुएला, संत का दुखी तरमते रह, संत का दुखी सद मिथ्या खैर, संकेत निंदक का तोड़ी पाया, नानक ज्योतिष पावे सोई थिया, संत का दुखी भी गर्व रूप हो जाए, संत के दुखी को दरगह मिले सजाए, संत का दुखी सदा सहकाइये, संत का दुखी के दुखी ना मरे न जीवाइये, संत के दुखी की पूजे ना आसा, संत का दुखी उठ चले निराशा, संत के दुख न तृष्टा कोई जैसा पावे तैसा कोई होए, आप पाया कितना मेटा कोई, नानक जाने सच्चा सोए, सब कट तिसके वो करने हार, सदा सदा तिसको नमस्कार, प्रभु की उस्तत करो दिन रात, तिसे त्याहो सास गिरा, सब किछ वर्ते तिसका किया, जैसा करे तैसो को थिया, अपना खेल आप करने हार, दूसर का उनके विचार, जिसनो कृपा करे तिसन आपन नाम दे, बड़ भागी नानक जन से सलोक, तजो सियानव सुरजनो सिमरो हर हर राय, एक हास एक आसर मन रखो नानक दुख हम पोजा, अष्टप्रिय मानु की टेक वृत्ति सब जान, देवन को एक भगवान जिसके दिए रह गाय भवन तिशना लग गया, मारे रखे को आप मानु के किच नाई हाथ, तिसका हुक्म बूझ सुख होए, तिसका नाम रखंड परोय, सिमर सिमर सिमर प्रभ सोय, नानक बिगन्ना लग गए को उस्तत मन में कर निरंकार, कर मन मेरे सत व्यवहार, निर्मल रसनामृत पियो सदा सोहेला, कर लह जीवन अनुपेक, ठाकुर का रंग साध संग बिन सह सब संग, चरण चलो मार गोविंद मिटे पाप, जपि हर बिन कर हर कर्म सर्वन हर कथा, हर दर्गे नानक उज्जल मथा, बड़ भागी ते जन जग माए, सदा सदा हर के गुण गाए, राम नाम जो करे विचार से तन मंत गनी संसार, मन तन मुख बोले हर मुख, सदा सदा जानो ते सुखी, एको एक एक पछाने पुत कियो सो जी जाने, नाम नाम संग जिसका मन माने, नानक तिने निरंजन जाने, गुरु प्रसाद अपना सुजे तिसके जानो, कृष्णा बुझे साध संग, हर हर जस कहत सब रोग ते ओ अर्जन रहत, अंगन कीर्तन केवल बख्यान, गृहस्थ में सोई निर्वाण, एक ऊपर जिस जन की आशा, तिसकी कटिए जमकी फासा, पार ब्रह्म की जिस मन को भोग, नानक किसी न लागे दुख, जिसको हर ब्रह्म चितावे, सो संत सोहेला नहीं डुलावे, जिस प्रभु अपना कृपा करे, सो सेवक को किस तेरे रहे, जैसा सा तैसा दृष्टाया, अपने कार्य में आसमाया, सोदत सोदत सोदत से जिया, गुरु प्रसाद तत् सब बुझे, जब देखो तब सब कुछ मोल, नानक सो सुखम सोई स्थूल, ने किस जन्म ने किस मरे, आपन चलता भी करे, आवन जावन दृष्टान दृष्ट, आज्ञाकारी तारी सब श्रेष्ठ, आपे आप सगल में आप, अनक जुगत रस थाप थाप, अविनाशी नाही किस खण, तारन तारे ब्रह्मण, अलख अपेव पुरुख प्रताप, आप जपाए ता नानक जाप, जिन प्रभ जाता सो सो भावंत, सगल संसार उदरे तिरमंत, प्रभु के सेवक सगल उदाहरण, प्रभु के सेवक दुख विसारण, आपे मेले कृपाल, गुरु का शब्द जप पै निहाल, उनकी सेवा सोई लागे, ਜਿਸਨੂੰ ਕਿਰਪਾ ਕਰੇ ਬੜਪਾ ਕੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਉੱਤਮ ਕਰਮਾਨ ਜੋ ਜਿਸਨੂੰ ਕਿਰਪਾ ਕਰੇ ਬੜਪਾ ਕੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਕੋ ਉੱਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਟ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਏ ਸਮਾਏ ਓਏ ਸੁਖ ਨਿਧਾਨ ਉਨੂੰ ਬਨ ਆਇਆ ਪਸਕੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤਿਸ ਬਲਹਾਰ ਰਾਸ਼ਟਰਪਤੀ ਟੁੱਟੀ ਗਾਂਢਨ ਹਰ ਗੋਪਾਲ ਸਰਬ ਜੀਆਂ ਫੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕਿਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਈ ਤਿਸ ਬਿਨ ਨਾ ਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾ ਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਏ ਤਨਵੰਤਾ ਹੋਏ ਕਿਆ ਕਰੂ ਗਰਵੇ ਜਾਂ ਸਭ ਕਿਸ ਤਿਸ ਕਾ ਦੀਆ ਦਰਵੇ ਅਤ ਸੂਰਾ ਜੇ ਕੋ ਕਹਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੇ ਜੇ ਕੋ ਹੋਏ ਬਹਿ ਦਾਤਾ ਤਿਸ ਦੇਨ ਹਰ ਜਾਣੇ ਗਾਵਾਰ ਜਿਸ ਗੁਰੂ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਲ ਸਦਾ ਰੋਗ ਜਿਉਂ ਮੰਦਰ ਗੋਥਾ ਮੈਂ ਥਮਨ ਤੇ ਗੁਰ ਕਾ ਸ਼ੋਧ ਬਣੇ ਅਸਥਮਨ ਜਿਉਂ ਪਾਕ ਖਾਣ ਨਾਮ ਚੜ੍ਹਤੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਉਦਿਆਨ ਮੈਂ ਮਾਰਗ ਪਾਵੇ ਤਿਉਂ ਸੰਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਪਾਛੋ ਧੂਰ ਨਾਨਕੀ ਹਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪੂਰਬ ਲਿਖੇ ਗਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇ ਵਨਹਾਰ ਅਵਰ ਤਿਆਗ ਤੂੰ ਤਿਸੇ ਚਤਾਰ ਜੋ ਕੁਛ ਕਰੇ ਸੋ ਸੁਖ ਸੋਈ ਸੁਖ ਮਾਨ ਪੂਰਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਿਹਾ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਏ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲੇਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੇ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ ਧੰਨ ਧਨ ਕਹੇ ਸਭ ਕੋਈ ਮਕੂਜਲ ਹਰਦਰ ਗਏ ਸੋਏ ਇਹੋ ਵਾਪਾਰ ਬਿਰਲਾ ਵਾਪਾਰ ਹੈ ਨਾਨਕ ਤਾਂ ਕੇ ਸਦ ਬਲਹਾਰੇ ਚਰਨ ਸਾਧ ਕੇ ਧੋਏ ਧੋਏ ਪੀ ਵਰਮ ਸਾਧ ਕੋ ਆਪਣਾ ਜੀਉ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਟ ਭਾਗੀ ਪਾਈਏ ਸਾਧ ਹਰ ਕੀਰਤਨ ਗਾਈਏ ਅਨਕ ਬਿਗੰਤੀ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਈ ਸੰਤੇ ਦਰਾਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਨ ਹਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੇ ਤਿਸਕਾ ਉਹ ਕਰਨਾ ਜੋ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋ ਜਪ ਚੰਨ ਸਦਾ ਸਦਾ ਦਿਨ ਰਹਿਣੀ ਸਭ ਤੇ ਪੂਜ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥਿਆ ਜਾ ਕੇ ਮਨ ਗੁਰ ਕੀ ਪ੍ਰਤੀਕ ਤਿਸ ਜਨਾਵ ਹੈ ਹਰ ਪ੍ਰਭ ਚੀਤ ਪਰਤ ਭਗਤ ਸਮੇ ਤੇ ਲੋਏ ਜਾ ਕੇ ਹਿਰਦੇ ਕੋ ਸੋਏ ਏਕੋ ਹੋਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸਚ ਵਰਤੈ ਸੱਚ ਆਤਾ ਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸਲੋਕ ਰੂਪ ਨਾ ਦੇਖਣਾ ਰੰਗ ਕੇ ਛਤਰੇ ਹੋ ਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸਨ ਅਸ਼ਟਪਦੀ ਅਵਨਾਸੀ ਪਰਮਨ ਮੈਂ ਰਾਗ ਮਾਨੁ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੇ ਨਾ ਹੀ ਕਿਸ ਕੋਈ ਸਰਬ ਨਿਰੰਤਰ ਏਕੋ ਸੋਏ ਆਪੇ ਪੀਨਾ ਆਪੇ ਦਾਨਾ ਗਹਿਰ ਗਭੀਰ ਗਹਿ ਸੁਜਾਨਾ ਪਾਲ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ਣ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਮਨ ਇਹੋ ਮੈਂ ਅਨੁਰਾਗ ਮਨ ਸਭ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਮ ਜਾ ਕੇ ਨੇਤਰ ਫੋਰ ਤਿਸਕਾ ਮੰਤਰ ਮੈਂ ਜਾਣੇ ਹੋਰ ਅਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਆ ਕਰ ਪਾਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗਿਸ਼ਤ ਮੈਂ ਭੋਗੀ ਤੇ ਆਏ ਤੇ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੇ ਲੀਲਾ ਕੀਮਤ ਨਾਏ ਸਗਲ ਦੇਵ ਹਾਰ ਉਗਾਏ ਪਿਤਾ ਕਾ ਜਨਮ ਕੇ ਜਾਣੇ ਪੂਰ ਸਗਲ ਪੁਰਗੇ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀ ਤਿਸ ਕਿਆ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਵਿਦ ਕਿਨੋ ਵਿਸਥਾਰ ਪ੍ਰਭਵਨਾ ਸੀ ਇਕੰਕਾਰ ਨਾਨਾ ਚਲਿਤ ਕਰੇ ਖਿਨ ਮਾਏ ਪੂਰੇ ਪੂਰਨ ਸਭ ਠਾਈ ਨਾਨਾ ਵਿਦ ਕਰ ਬੰਦ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰਿਆ ਸਭ ਹੁਣ ਨਾਮ ਕੇ ਸਮੁਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਤਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਜਾਂ ਕੀ ਬਾਣੀ ਸਤਪੁਰਖ ਸਮਾਏ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਸਤਪੁਰਖ ਸਭ ਮਾਏ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਸਮੂਲ ਸਤ ਸਤ ਉਤਪਤ ਸਤਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਤ ਅਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇ ਸਤ ਤੇਜਮ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤਿਸ ਭਾਵੇ ਸੋਵਰਤੀ ਹੈ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੁਝਿਆ ਤਿਨ ਆਇਆ ਸਵਾਦ ਪਰਬ ਕੇ ਰੰਗਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਏ ਹੋਏ ਦਾਤੇ ਦੁੱਖ ਕਟਨ ਹਾਰ ਜਾ ਕੇ ਸੰਗਤ ਰਹੇ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਇਕਲੀ ਵਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਨਾਨਕ ਫਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਚਰਨ ਸਤ ਸਤ ਪ੍ਰਸੰਨ ਹਾ
2: ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸੁੰਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਰ ਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਦ ਸਮਾਹੀ ਸਮਾਨਾ ਬਸ ਮਾਹੇ ਲੈ ਬਸ ਗਡਾਈ ਤਾ ਕੋ ਪਿੰਨ ਨ ਕਹਿਣਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਲ ਸਾਲ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾ ਕਿ ਗਤਮਿਤ ਕੋਈ ਨ ਲਾਕੈ ਪ੍ਰਭ ਕੇ ਸੇਵਕ ਕੋ ਕੌਣ ਪਹੁੰਚੈ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿ ਕਰ ਰੱਖੈ ਪਸਮ ਕਰੈ ਲਸਕਰ ਕੋਟ ਲਖੈ ਜਿਸ ਕਾ ਸਾਸ ਨ ਕਾਢੇ ਤੇ ਆਪ ਤਾ ਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਪਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੈ ਅਵਰ ਨਾ ਕੋਏ ਸਰਮ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਗ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪਿਐ ਪੀ ਅੰਮ੍ਰਿਤ ਇਹ ਮੰਤਨ ਤ੍ਰਪਿਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਈ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋ ਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਤਿਸਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕੈ ਏਕ ਨਾ ਜਾਨੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ

Vai. ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਥੋੜਾ ਥੋੜਾ ਅੱਗੇ ਆ ਜਾਓ, ਅੱਗੇ ਅੱਗੇ ਬੈਠ ਜਾਓ ਸਾਰੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ। ਰਲ ਮਿਲ ਕੇ ਆਪਾਂ ਉਹਦਾ ਸ਼ੁਕਰ ਕਰਾਂਗੇ। ਥੋੜਾ ਥੋੜਾ ਅੱਗੇ ਹੋ ਜਾਓ ਸਾਰੇ, ਬਾਕੀ ਸੰਗਤ ਵੀ ਆ ਜਾਏ।

ਇੱਕ ਵਾਰੀ ਪਰਿਵਾਰ ਦਾ ਵੀ ਸੰਗਤ ਦਾ ਵੀ ਸਾਡਾ ਵੀ ਤੇ ਤੁਹਾਡਾ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਬਣ ਜਾਏ। ਹਰ ਗੁਰਸਿੱਖ ਦਾ ਹੀ ਫਰਜ਼ ਬਣਦਾ ਹੈ। ਖੁਸ਼ੀ ਜਿਹੋ ਜਿਹੀ ਮਰਜ਼ੀ ਹੋਵੇ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਮਾਧੀ ਵਿੱਚ ਲੀਨ ਹੋ ਕੇ ਮਾਲਕ ਦੇ ਸ਼ੁਕਰ ਵਿੱਚ ਜੁੜ ਜਾਣਾ, ਨਹੀਂ ਤੇ ਦੁਨੀਆ ਇਹੋ ਜਿਹੀ ਹੈ, ਦਾਤ ਪਿਆਰੀ ਵਿਸਰਿਆ ਦਾਤਾ, ਦੇਣ ਵਾਲੇ ਨੂੰ ਭੁੱਲ ਜਾਂਦੇ ਨੇ, ਦਾਤ ਨਾਲ ਜੁੜ ਜਾਂਦੇ ਨੇ। ਮਹਾਰਾਜ ਕਹਿ ਰਹੇ ਨੇ ਤੁਸੀਂ ਮੰਗਣਾ ਵੀ ਹੈ ਪਰ ਦਾਤ ਵਿੱਚੋਂ ਦਾਤੇ ਨੂੰ ਨਹੀਂ ਭੁੱਲਣਾ। ਜੇ ਪੁੱਤਰ ਦੀ ਦਾਤ ਹੈ ਤੇ ਦਾਤੇ ਦਾ ਸ਼ੁਕਰਾਨਾ, ਜੇ ਕਾਰੋਬਾਰ ਰਜ ਰਜ ਕੇ ਮਿਲਿਆ ਤੇ ਇਸ ਦਾਤ ਦਾ ਵੀ ਬਾਬੇ ਨਾਨਕ ਦਾ ਸ਼ੁਕਰਾਨਾ ਕਰਨਾ। ਸਤਿਗੁਰੂ ਜੋ ਮੈਂ ਮੰਗਿਆ ਤੁਸੀਂ ਝੋਲੀ। ਅੱਜ ਗੁਰਮੁਖ ਪਰਿਵਾਰ ਨੂੰ, ਬੱਚੇ ਬੱਚੀ ਨੂੰ ਖੁਸ਼ੀਆਂ ਗੁਰੂ ਦੀ ਚਰਨਾ ਕਮਲਾਂ ਵਿੱਚ ਮੰਗਣੀ ਰੋਕਾ ਸ਼ੁਕਰਾਨਾ ਸਮਾਗਮ ਕੀਤਾ ਜਾ ਰਿਹਾ ਹੈ। ਸਾਰਿਆਂ ਨੂੰ ਬੇਨਤੀ ਹੈ, ਕਹੋ ਬਾਬੇ ਨਾਨਕ ਨੂੰ, ਦਾਤਾ ਤੇਰੇ ਚਰਨਾਂ ਵਿੱਚ ਹਰ ਖੁਸ਼ੀ ਪ੍ਰਵਾਨ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤੇਰੇ ਸ਼ਬਦ ਨੂੰ, ਸੁਰਤ ਨੂੰ ਮਿਲਾ ਕੇ ਉਸ ਅਕਾਲ ਪੁਰਖ ਨੂੰ ਨਾਲ ਜੁੜ ਜਾਈਏ।

0: ਸੱਚੇ ਪਾਤਸ਼ਾਹ ਤੁਸੀਂ ਇਹਨਾਂ ਬੱਚਿਆਂ ਦੇ ਸੰਜੋਗ ਬਣਾਏ ਨੇ, ਇਹਨਾਂ ਨੂੰ ਗੁਰਸਿੱਖੀ ਸਿੱਧਕ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਰ ਵੀ ਪਿਆਰ ਬਖਸ਼ਿਸ਼ ਕਰਨ। ਸਮੂਹ ਪ੍ਰਬੰਧਕ ਸਾਹਿਬਾਨ ਸਰਦਾਰ ਸੁਖਦੇਵ ਸਿੰਘ ਜੀ ਬੈਣੀਵਾਲ, ਵੀਰ ਕੁਲਦੀਪ ਸਿੰਘ ਜੀ ਸ਼ੇਰਗਿੱਲ, ਸਮੂਹ ਪ੍ਰਬੰਧਕ ਵੀਰਾਂ ਵੱਲੋਂ ਆਪ ਜੀਆਂ ਨੂੰ, ਜੀ ਆਇਆਂ ਨੂੰ, ਹੋਰ ਪਰਦੁਮਨ ਸਿੰਘ ਜੀ ਸੰਗੇੜਾ ਸਾਹਿਬ ਸਾਡੇ ਪਿਆਰ ਵਾਲੇ ਸੰਗਤ ਵਿੱਚ ਆਏ ਨੇ, ਹੋਰ ਸਰਦਾਰ ਪ੍ਰੀਤਮ ਸਿੰਘ ਜੀ ਗਰੇਵਾਲ, ਇਹ ਸਾਰਾ ਹੀ ਆਪਣਾ ਪਰਿਵਾਰ ਹੈ, ਤੁਹਾਡਾ ਆਪਣਾ ਸਥਾਨ ਹੈ। ਆਓ ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਆਪ ਜੀ ਬੀਬੀ ਚੰਚਲਦੀਪ ਕੌਰ ਜੀ ਉਹਨਾਂ ਪਾਸੋਂ ਸਰਵਣ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੁਸ਼ੀ ਦੇ ਮੌਕੇ ਦੇ ਉੱਤੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਬਹੁਤ ਹੀ ਮਿਹਰ ਹੋਈ ਹੈ, ਦੋ ਪਰਿਵਾਰਾਂ ਦਾ ਮੇਲ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਅੱਜ ਮੰਗਣੀ ਦੀ ਰਸਮ ਗੁਰੂ ਚਰਨਾਂ ਦੇ ਵਿੱਚ ਦੋਵੇਂ ਪਰਿਵਾਰ ਬੈਠ ਕੇ ਬੱਚੇ ਬੱਚੀ ਦੀ ਮੰਗਣੀ ਦਾ ਕਾਰਜ ਕਰ ਰਹੇ ਹਨ। ਦੋਵੇਂ ਹੀ ਪਰਿਵਾਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਾਸ ਵੱਲੋਂ ਲੱਖ ਲੱਖ ਵਧਾਈਆਂ ਹੋਣ। ਬੱਚੀ ਮਨਪ੍ਰੀਤ ਕੌਰ ਸ਼ੇਰਗਿੱਲ, ਜੋ ਕਿ ਇੱਥੇ ਸਾਡੇ ਵਿੱਚ ਹੀ ਵੱਡੀ ਹੋਈ ਹੈ, ਸਾਡੇ ਵੀਰ ਬਹਾਦਰ ਸਿੰਘ ਸ਼ੇਰਗਿੱਲ ਉਹਨਾਂ ਦੀ ਅਤੇ ਭੈਣ ਜੀ ਰਣਜੀਤ ਕੌਰ ਉਹਨਾਂ ਦੀ ਆਪਣੀ ਬੱਚੀ ਹੈ। ਬਹੁਤ ਹੀ ਅੱਛੇ ਸੁਭਾਅ ਦੇ ਇਹ ਸਾਰਾ ਪਰਿਵਾਰ ਹੈ, ਗੁਰੂ ਘਰ ਦੇ ਨਾਲ ਜੁੜ ਕੇ ਰਹਿੰਦਾ ਹੈ। ਅਤੇ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਬੱਚੇ ਵਾਲਾ ਪਰਿਵਾਰ, ਉਹ ਵੀ ਗੁਰਸਿੱਖ ਪੂਰਨ ਤੌਰ 'ਤੇ ਹਨ। ਬੱਚਾ ਹਰਜੋਤ ਸਿੰਘ ਤੂਰ, ਜੋ ਕਿ ਉਹਨਾਂ ਦੇ ਪਿਤਾ ਜੀ ਹਰਿੰਦਰਜੀਤ ਸਿੰਘ ਅਤੇ ਮਨਜੀਤ ਕੌਰ ਜੀ ਦਾ ਬੱਚਾ ਹੈ। ਦੋਵੇਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ, ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਹੀ ਬਾਕੀ ਦੇ ਵੀ ਕਾਰਜ ਸੰਪੂਰਨ ਕਰਨ। ਹੁਣ ਥੋੜ੍ਹੇ ਚਿਰ ਵਾਸਤੇ ਬੀਬੀ ਚੰਚਲਦੀਪ ਕੌਰ ਜੀ ਉਹਨਾਂ ਦਾ ਢਾਡੀ ਜਥਾ ਸੰਗਤਾਂ ਨੂੰ ਵਧਾਈਆਂ ਦੇ ਸ਼ਬਦ ਦੇਣਗੇ, ਅਤੇ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਨਾ ਹੈ। ਅਤੇ ਫਿਰ ਪਰਿਵਾਰ ਨੇ ਮੇਰੇ ਘਰ ਕਿਹਾ ਵੀ ਉੱਧਰ ਆਪਾਂ ਸਗਨ ਸਾਰੇ ਆਪਣੇ ਲੰਗਰ ਹਾਲ ਦੇ ਵਿੱਚ ਪਾਉਣੇ ਹਨ, ਇੱਥੇ ਆਪਾਂ ਅਰਦਾਸ ਕਰਕੇ ਅਤੇ ਫਿਰ ਸਾਰੇ ਕਾਰਜ ਉੱਥੇ ਹਨ ਹੋਣੇ ਹਨ। ਸੋ ਦੋਵੇਂ ਪਰਿਵਾਰਾਂ ਨੂੰ ਫਿਰ ਲੱਖ ਲੱਖ ਵਧਾਈਆਂ, ਅਤੇ ਬੀਬੀ ਚੰਚਲਦੀਪ ਕੌਰ ਜੀ ਦੇ ਜਥੇ ਨੂੰ ਬੇਨਤੀ ਹੈ ਵੀ ਉਹ ਢਾਡੀ ਵਾਰਾਂ ਰਾਹੀਂ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਵਧਾਈਆਂ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ ਜੀ,
3: ਵਾਹਿਗੁਰੂ ਜੀ, ਵਾਹਿਗੁਰੂ ਜੀ,
2: ਵਾਹਿਗੁਰੂ ਜੀ, ਵਾਹਿਗੁਰੂ ਜੀ।

قابل ادب قابل ذکر قابل تعریف ساسنگ جی شاہی شنشاہ والگے کل عالم سانجی والتا دے پرتیک جگ جگ ٹل ستگرو صاحب شری گرو گرنتھ صاحب پاتشاہ جی دی پاون پوتر گود وچ سج بیٹھے ہو. ستکار یوگ شیر گل پروار, ستکار یوگ تور پروار, میرے داتے نے دوہاں پرواراں تے رحمت کیتی ہے, خوشیاں دا سماں بخشش کیتا ہے. جدو چاواں صدراں لاڈاں دے نال پالے ہوئے بچے جوان ہو جاندے نے تے پھر ماتا پتا دی اے ذمہ واری ہویا کرتی ہے بچیاں دا ویاہ کیتا جاوے, منگنی کیتی جاوے. تور پروار شیر گل پروار نو ستگر پاتشاہ چڑھدی کلا بخشش کرن. اتہاس دی کسے ونگی نو میں سنکھیپ روپ دے وچ آپ جی دے نال سانجھی کراں. اور سب تو پہلا جو گرو نانک دے در دا اصول ہے, اس اصول دے پہرے دار بنیے. ساڈی تے تہاڈی رسنا تو واہگرو دا سمنن ہووے, منک دی رسنا تو واہگرو دا سمنن ہونا بہت وڈے پاگاں دی نشانی ہے. سمچیاں سنگتاں نے فتح پروان کرنا جی, واہگرو جی کا خالصہ واہگرو جی کی فتح. ستکار جو گردوارا صاحب جی دی مینجمنٹ دے ذمہ وار ممبر صاحبان سجے بیٹھے نے. حکم ہویا ٹاڈی جتھا بھی کچھ سمیں اس خوشی دے وچ شامل ہوے گا. میں دھنواد کردی ہاں ستکار یوگ بھائی صاحب بھائی کلدیپ سنگھ جی شیر گل, جنہاں دے من دی ہمیشہ یہ ریج ہویا کردی ہے ہر سماگم دے وچ ਤੁਹਾਡੀ ਜਥੇ ਨੂੰ ਸ਼ਾਮਿਲ ਕੀਤਾ ਜਾਵੇ. ਸਤਿਗੁਰੂ ਪਾਤਸ਼ਾਹ ਕਿਰਪਾ ਕਰਨ. ਸਤਿਕਾਰ ਜੀ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਗਰੇਵਾਲ, ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਵੈਣੀਵਾਲ, ਮੈਂ ਇਹਨਾਂ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ. ਆਓ ਮੈਂ ਆਪ ਜੀ ਦਾ ਧਿਆਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਤੇ ਲੈ ਕੇ ਜਾਵਾਂ. ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਹੈ, ਸ਼ਹਿਨਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਹੈ. ਸਜੇ ਹੋਏ ਦਰਬਾਰ ਦੇ ਵਿੱਚ ਸੰਗਤ ਜੁੜੀ ਬੈਠੀ ਹੈ. ਮੇਰੇ ਛੇਵੇਂ ਨਾਨਕ ਜੀ ਬਚਨ ਵਿਲਾਸ ਕਰ ਰਹੇ ਨੇ, ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਵੱਡੇ ਲਖਤੇ ਜਿਗਰ ਬਾਬਾ ਗੁਰਦਿੱਤਾ ਜੀ ਬੜੀ ਰੀਝ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ. ਵਰਖਰਦਾਰ ਤੂਰ ਪਰਿਵਾਰ ਦਾ ਬੇਟਾ ਬੈਠਾ ਹੈ. ਜਦੋਂ ਗੁਰੂ ਦਰਬਾਰ ਦੇ ਵੱਲ ਆ ਰਹੇ ਸੀ, ਬੇਟੀ ਮਨਪ੍ਰੀਤ ਕੌਰ ਆ ਰਹੀ ਸੀ ਗੁਰੂ ਸਵਾਰਿਓ, ਪਤਾ ਲੱਗਦਾ ਸੀ ਦੋਨੇ ਬੱਚੇ ਬੜੀ ਭਾਵਨਾ ਦੇ ਨਾਲ ਆ ਰਹੇ ਨੇ. ਮੇਰੇ ਸ਼ਹਿਨਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਆਉਣ ਵਾਲਾ ਜੀਵਨ ਸੁੱਖਾ ਭਰਿਆ ਹੋਵੇ. ਸਤਿਗੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਬੜੀ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ. ਜਦੋਂ ਮੇਰੇ ਪਾਤਸ਼ਾਹ ਜੀ ਵੇਖ ਰਹੇ ਨੇ ਤੇ ਬੜੇ ਪ੍ਰਸੰਨ ਹੋ ਰਹੇ ਨੇ. ਸਜੀ ਹੋਈ ਸੰਗ ਦੇ ਵਿੱਚ ਇੱਕ ਗੁਰਮੁਖ ਪਿਆਰਾ ਬੈਠਾ ਹੈ. ਉਸ ਗੁਰਮੁਖ ਪਿਆਰੇ ਨੇ ਬੜੇ ਗਾਹ ਦੇ ਨਾਲ, ਬੜੇ ਪਿਆਰ ਦੇ ਨਾਲ ਤੱਕਿਆ ਹੈ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਨੂੰ. ਜਦੋਂ ਤੱਕਿਆ ਸੇਵਾ ਕਰਦਿਆਂ ਮਨ ਦੇ ਵਿੱਚ ਵਿਚਾਰ ਆਇਆ, ਇਹ ਗੁਰਮੁਖ ਪਿਆਰਾ ਬੜੀ ਭਾਵਨਾ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਸੇਵਾ ਕਰ ਰਿਹਾ ਹੈ, ਗੁਰੂ ਦੇ ਨਾਲ ਜੁੜਿਆ ਹੋਇਆ ਹੈ. ਇਹ ਕੌਣ ਨੇ? ਇਹਨੇ ਬਟਾਲੇ ਦੇ ਰਹਿਣ ਵਾਲੇ ਭਾਈ ਰਾਮਾ ਜੀ. ਭਾਈ ਰਾਮਾ ਜੀ ਨੇ ਦਰਬਾਰ ਦੇ ਵਿੱਚ ਖੜ ਕੇ ਇੱਕ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਮੈਂ ਆਪਣੀ ਬੇਟੀ ਦਾ ਰਿਸ਼ਤਾ ਆਪ ਜੀ ਦੇ ਸਾਹਿਬਜ਼ਾਦੇ ਨੂੰ ਕਰਨਾ ਚਾਹੁੰਦਾ ਹਾਂ. ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ, ਗੁਰੂ ਨਾਨਕ ਦਾ ਦਰਬਾਰ ਇਹੋ ਜਿਹਾ ਦਰਬਾਰ ਹੈ ਜਿੱਥੇ ਜਿਹੜਾ ਭਾਵਨਾ ਕਰਕੇ ਆਇਆ, ਨੀਵਾ ਹੋ ਕੇ ਆਇਆ, ਉਸ ਦੀ ਬਾਂਹ ਫੜੀ ਗਈ. ਦੁਨੀਆਂ ਦੇ ਵਿੱਚ ਕੋਈ ਵੀ ਇਤਿਹਾਸ ਦੇ ਵਿੱਚੋਂ ਤੁਹਾਨੂੰ ਅਜਿਹੀ ਕੋਈ ਉਦਾਹਰਣ ਨਹੀਂ ਮਿਲੇਗੀ ਜਿੱਥੇ ਅਰਦਾਸ ਹੋਈ ਹੋਵੇ ਗੁਰੂ ਨਾਨਕ ਦੇ ਦਰ ਤੇ ਆ ਕੇ ਤੇ ਉਹ ਅਰਦਾਸ ਪ੍ਰਵਾਨ ਨਾ ਹੋਈ ਹੋਵੇ. ਇੱਕ ਛਿੰਨ ਦੇ ਵਿੱਚ ਅਰਦਾਸ ਪ੍ਰਵਾਨ ਹੁੰਦੀ ਹੈ. ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ.
ਆਪ ਜੀ ਨੇ ਕੌਮ ਦੇ ਮਹਾਨ ਰਾਗੀ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਦੇ ਕੋਲੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਤੇ ਭਾਈ ਰਾਮਾ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀਓ ਮੈਂ ਆਪਣੀ ਧੀ ਦਾ ਸਾਕ ਆਪ ਜੀ ਦੇ ਸਾਹਿਬਜ਼ਾਦੇ ਨੂੰ ਕਰਨਾ ਚਾਹੁੰਦਾ ਹਾਂ ਪਰਵਾਨ ਹੋਇਆ ਰਿਸ਼ਤਾ ਮੇਰੇ ਸਤਿਗੁਰ ਛੇਵੇਂ ਨਾਨਕ ਨੂੰ ਬਾਬਾ ਗੁਰਦਿੱਤਾ ਜੀ ਦੀ ਮੰਗਣੀ ਹੋਈ ਜਦੋਂ ਮੰਗਣੀ ਹੋਈ ਤੇ ਵਿਆਹ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ ਗਿਆ ਦਰਬਾਰ ਦੇ ਵਿੱਚ ਜਿੱਥੇ ਬਾਕੀ ਸੰਗਤ ਜੁੜੀ ਹੋਈ ਹੈ ਉੱਥੇ ਸਤਿਗੁਰ ਪਾਤਸ਼ਾਹ ਜੀ ਦਾ ਪਰਿਵਾਰ ਵੀ ਜੁੜਿਆ ਹੋਇਆ ਹੈ ਮੇਰੇ ਗੁਰਦੇਵ ਪਾਤਸ਼ਾਹ ਜੀ ਦੇ ਮਾਤਾ ਗੰਗਾ ਜੀ ਵੀ ਬੈਠੇ ਨੇ ਮਾਤਾ ਦਮੋਦਰੀ ਜੀ ਵੀ ਬੈਠੇ ਨੇ ਸਾਰਾ ਪਰਿਵਾਰ ਜੁੜਿਆ ਬੈਠਾ ਹੈ ਜਦੋਂ ਭਾਈ ਗੁਰਦਿੱਤਾ ਜੀ ਦਾ ਰਿਸ਼ਤਾ ਤੈਅ ਹੋ ਗਿਆ ਤੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਖੜ ਕੇ ਮਾਤਾ ਗੰਗਾ ਜੀ ਨੇ ਇੱਕ ਅਰਜੋਈ ਕੀਤੀ ਹੈ ਉਹ ਅਰਜੋਈ ਕੀ ਕੀਤੀ ਹੈ ਉਸ ਅਰਜੋਈ ਦੀ ਗੱਲ ਉਸ ਅਰਦਾਸ ਦੀ ਗੱਲ ਢਾਡੀ ਜਥਾ ਕਵਿਤਾ ਰੂਪ ਦੇ ਵਿੱਚ ਨਹੀਂ ਹੁੰਦੀ।

ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਗਈ। ਸਤਿਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਿੱਠ ਬੋਲਣੇ ਬਚਨਾਂ ਰਾਹੀਂ ਕੀ ਕਹਿੰਦੇ ਨੇ, ਹਜ਼ੂਰ ਬਚਨ ਕਰਦੇ ਨੇ, ਸੰਜੋਗ ਵਿਜੋਗ ਤੁਰੋਂ ਹੀ ਹੋਆ। ਸਤਿਗੁਰ ਜੀ ਕਹਿੰਦੇ ਨੇ ਸੰਜੋਗ ਉਸੇ ਸਮੇਂ ਲਿਖ ਦਿੱਤੇ ਜਾਂਦੇ ਨੇ ਜਦੋਂ ਜਨਮ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਆਉਣ ਵਾਲਾ ਸਮਾਂ ਬੜਾ ਸੁਹਾਵਣਾ ਹੋਵੇਗਾ, ਜਿੱਥੇ ਸਾਡੇ ਪੁੱਤ ਦਾ ਸਾਕ ਹੋਇਆ ਹੈ ਉੱਥੇ ਸਾਡੀ ਧੀ ਦਾ ਵੀ ਰਿਸ਼ਤਾ ਗੁਰਮੁਖ ਪਿਆਰੇ ਦੇ ਨਾਲ ਜ਼ਰੂਰ ਹੋਵੇਗਾ। ਯਾਦ ਰੱਖਣਾ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 5 ਲੱਖ ਦੇ ਜ਼ਿਕਰ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਬਾਬਾ ਸੂਰਜਮਲ ਜੀ ਤੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ। ਸ਼ਹਿਨਸ਼ਾਹ ਜੀ ਬਚਨ ਵਿਲਾਸ ਕਰਦੇ ਨੇ ਜਿੱਥੇ ਸਿੱਖ ਪਰਿਵਾਰ ਦੇ ਵਿੱਚ ਪੁੱਤਰ ਦਾ ਹੋਣਾ ਜ਼ਰੂਰੀ ਹੈ ਉੱਥੇ ਧੀ ਦਾ ਹੋਣਾ ਵੀ ਜ਼ਰੂਰੀ ਹੈ। ਬੀਬੀ ਵੀਰੋ ਜੀ ਦਾ ਜਨਮ ਹੋਇਆ, ਮੇਰੇ ਸ਼ਹਿਨਸ਼ਾਹ ਜੀ ਨੇ ਬਹੁਤ ਖੁਸ਼ੀਆਂ ਮਨਾਈਆਂ। ਕੁਝ ਦਿਨ ਲੰਘੇ, ਸਤਿਗੁਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਹੈ। ਸੰਗਤ ਬੜੀ ਮੰਤਰ ਮੁਕਤ ਹੋ ਕੇ ਮੇਰੇ ਸ਼ਹਿਨਸ਼ਾਹ ਜੀ ਦੇ ਬਚਨਾਂ ਨੂੰ ਸੁਣ ਰਹੀ ਹੈ। ਮੇਰੇ ਦਤਾਰ ਪਾਤਸ਼ਾਹ ਬੈਠੀ ਹੋਈ ਸੰਗਤ ਦੇ ਵੱਲ ਬੜੀ ਗੌਹ ਦੇ ਨਾਲ ਵੇਖਦੇ ਨੇ। ਬੈਠੀ ਹੋਈ ਸੰਗਤ ਨੂੰ ਵੇਖ ਕੇ, ਸਿੱਖਾਂ ਨੂੰ ਵੇਖ ਕੇ ਖੁਸ਼ ਹੋ ਰਹੇ ਨੇ ਤੇ ਭਾਈ ਜੇਠਾ ਜੀ ਨੂੰ ਆਪਣੇ ਕੋਲ ਬੁਲਾਉਂਦੇ ਨੇ। ਭਾਈ ਜੇਠਾ ਜੀ ਨੂੰ ਕਹਿੰਦੇ ਨੇ, ਭਾਈ ਸਿੱਖਾ, ਉਹ ਸਾਹਮਣੇ ਇੱਕ ਗੁਰਸਿੱਖ ਪਿਆਰਾ ਬੈਠਾ ਹੈ, ਨਾਲ ਉਸਦਾ ਸਪੁੱਤਰ ਵੀ ਬੈਠਾ ਹੈ। ਬੜੀ ਦੇਰ ਤੋਂ ਅਸੀਂ ਵੇਖ ਰਹੇ ਹਾਂ, ਬੜੇ ਧਿਆਨ ਦੇ ਨਾਲ ਬੜੇ ਮੰਤਰ ਮੁਗਧ ਹੋ ਕੇ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਹੇ ਨੇ। ਪਹਿਲਾਂ ਵੀ ਬਹੁਤ ਵਾਰ ਵੇਖਿਆ ਹੈ।

ਜਦੋਂ ਸਮਾਂ ਮਿਲਦਾ ਹੈ ਗੁਰੂ ਕੀ ਸੰਗਤ ਦੀ ਸੇਵਾ ਕਰਦੇ ਨੇ, ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ, ਜਦੋਂ ਦਰਬਾਰ ਦੇ ਵਿੱਚ ਆਉਂਦੇ ਨੇ ਤੇ ਬੜੇ ਧਿਆਨ ਦੇ ਨਾਲ ਮਨ ਨੂੰ ਇਕਾਗਰ ਕਰਕੇ ਗੁਰੂ ਦਰਬਾਰ ਦੇ ਵਿੱਚ ਬੈਠਦੇ ਨੇ, ਅਸੀਂ ਬਹੁਤ ਖੁਸ਼ ਹੈ। ਭਾਈ ਜੇਠਾ ਜੀ, ਇਹਨਾਂ ਗੁਰਮੁਖ ਪਿਆਰਿਆਂ ਨੂੰ ਸਾਡੇ ਕੋਲ ਲਿਆਓ। ਭਾਈ ਜੇਠਾ ਜੀ ਗਏ ਨੇ, ਸਤਿਗੁਰ ਪਾਤਸ਼ਾਹ ਜੀ ਦਾ ਸੁਨੇਹਾ ਦਿੱਤਾ, ਫਰਮਾਨ ਸੁਣਾਇਆ। ਜਦੋਂ ਆਖਿਆ ਉਸ ਗੁਰਮੁਖ ਪਿਆਰੇ ਨੂੰ, ਉਸਦੇ ਸਪੁੱਤਰ ਵਰਖਰਦਾਰ ਨੂੰ, ਤੇ ਦੋਨੋਂ ਪਿਓ ਤੇ ਪੁੱਤ ਆਏ ਨੇ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖ ਕੇ ਕਹਿੰਦੇ ਨੇ, ਸੱਚੇ ਪਾਤਸ਼ਾਹ ਕੋਈ ਗਲਤੀ ਹੋ ਗਈ ਹੈ? ਦਤਾਰ ਪਾਤਸ਼ਾਹ ਜੀ ਤੁਸੀਂ ਬਖਸ਼ਣ ਹਾਰੇ ਹੋ? ਹਜ਼ੂਰ ਕਹਿੰਦੇ ਨੇ, ਨਹੀਂ ਸਿੱਖੋ, ਜਦੋਂ ਸੇਵਾ ਕਰਦਿਆਂ ਹੋਇਆਂ ਮਨ ਦੇ ਅੰਦਰ ਨਿਮਰਤਾ ਹੋਵੇ, ਜਦੋਂ ਭਾਵਨਾ ਹੋਵੇ, ਫਿਰ ਸਿੱਖ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਚੜ ਜਾਂਦਾ ਹੈ। ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਦੇ ਜ਼ਿੰਮੇਵਾਰ ਮੈਂਬਰ ਸਾਹਿਬਾਨ ਬੈਠੇ ਨੇ, ਜਿੱਥੇ ਜਿੱਥੇ ਵੀ ਕਿਸੇ ਦੀ ਸੇਵਾ ਏ ਉਹ ਸੇਵਾ ਕਰ ਰਿਹਾ ਏ, ਜਿਹਨੂੰ ਕੋਈ ਸੇਵਾ ਦਾਸਰਿਆਂ ਨੂੰ ਮਿਲਦੀ ਹੈ ਗੁਰੂ ਸਵਾਰੀ, ਉਹ ਅਸੀਂ ਵੀ ਕਰ ਰਹੇ ਹਾਂ। ਮੇਰੀ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਜਿਹੜੀ ਜਿਹੜੀ ਸੇਵਾ ਗੁਰਸਿੱਖ ਦੇ ਜੁੰਮੇ ਆਈ ਹੈ ਉਹ ਸੇਵਾ ਸਤਿਗੁਰ ਪਾਤਸ਼ਾਹ ਆਪ ਲੈ ਲੈਣ। ਹੁਕਮ ਹੋਇਆ ਸੀ 1 ਵਜੇ ਤੱਕ, ਮੇਰੇ ਸਮੇਂ ਚੋਂ 1 ਮਿੰਟ ਬਾਕੀ ਹੈ, ਮੈਂ ਆਪਣੀ ਗੱਲ ਨੂੰ ਛੇਤੀ ਸਮਾਪਤ ਕਰ ਦੇਵਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਬੁਲਾਇਆ ਉਹਨਾਂ ਨੂੰ, ਤੇ ਮੇਰੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਖੁਸ਼ ਹੋਏ, ਨਿਮਰਤਾ ਦੇ ਨਾਲ ਪੁੱਛਿਆ, ਸੱਚੇ ਪਾਤਸ਼ਾਹ ਸਾਡੇ ਤੋਂ ਗਲਤੀ ਹੋਈ? ਹਜ਼ੂਰ ਕਹਿੰਦੇ ਨੇ, ਨਹੀਂ ਮੇਰੇ ਹਜ਼ੂਰ ਕਹਿੰਦੇ ਨੇ, ਗੁਰਮੁਖੋ ਅਸੀਂ ਆਪਣੇ ਪਰਿਵਾਰ ਦਾ ਰਿਸ਼ਤਾ ਤੁਹਾਡੇ ਨਾਲ ਜੋੜਨ ਲੱਗੇ ਹਾਂ। ਉਹ ਕੌਣ ਨੇ? ਉਹ ਮੱਲੇ ਪਿੰਡ ਦੇ ਰਹਿਣ ਵਾਲੇ ਭਾਈ ਧਰਮ ਚੰਦ ਜੀ ਨੇ, ਤੇ ਭਾਈ ਧਰਮ ਚੰਦ ਜੀ ਦੇ ਨਾਲ ਉਹਨਾਂ ਦੇ ਸਪੁੱਤਰ, ਉਹਨਾਂ ਦੇ ਲੱਖ ਤੇ ਜਿਗਰ ਭਾਈ ਸਾਧੂ ਜੀ ਵੀ ਆਏ ਹੋਏ ਨੇ। ਹਜ਼ੂਰ ਕਹਿੰਦੇ ਨੇ, ਅਸੀਂ ਆਪਣੀ ਧੀ ਬੀਬੀ ਵੀਰੋ ਦਾ ਰਿਸ਼ਤਾ ਤੁਹਾਡੇ ਸਪੁੱਤਰ ਦੇ ਨਾਲ ਤੈਅ ਕਰਨ ਲੱਗੇ ਹਾਂ, ਤੁਹਾਡੇ ਸਪੁੱਤਰ ਦੇ ਨਾਲ ਰਿਸ਼ਤਾ ਕਰਨ ਲੱਗੇ ਹਾਂ। ਜਦੋਂ ਭਾਈ ਧਰਮ ਚੰਦ ਜੀ ਨੇ ਇਹ ਸ਼ਬਦ ਸੁਣੇ, ਨੇਤਰ ਸੇਜਲ ਹੋ ਗਏ, ਕਹਿੰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ, ਅਸੀਂ ਤਾਂ ਬਹੁਤ ਗਰੀਬ ਹਾਂ, ਅਸੀਂ ਤਾਂ ਮਸਕੀਨ ਹਾਂ, ਸ਼ਹਿਨਸ਼ਾਹ ਜੀ ਇੰਨੀ ਵੱਡੀ ਵਡਿਆਈ ਤੁਸੀਂ ਸਾਨੂੰ ਦੇ ਰਹੇ ਹੋ, ਅਸੀਂ ਬਹੁਤ ਨਿਮਾਣੇ ਹਾਂ, ਬਹੁਤ ਗਰੀਬ ਹਾਂ। ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਦੇ ਦਰ ਤੇ ਨਿਮਾਣਿਆਂ ਨੂੰ ਬਹੁਤ ਮਾਣ ਮਿਲਦਾ ਏ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਪਿੰਡ ਕੇ ਸੰਗ ਸਾਥ ਵੱਡੀਆਂ ਸਿਉ ਕਾ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਦੋਵੇਂ ਪਰਿਵਾਰ ਇਕੱਠੇ ਹੋਏ ਨੇ, ਸਤਿਗੁਰ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਢਾਡੀ ਜਥੇ ਵੱਲੋਂ ਬਹੁਤ ਬਹੁਤ ਵਧਾਈਆਂ ਸ਼ੇਰਗਿੱਲ ਪਰਿਵਾਰ ਨੂੰ, ਤੂਰ ਪਰਿਵਾਰ ਨੂੰ। ਮੇਰੇ ਸ਼ਹਿਨਸ਼ਾਹ ਜੀ ਹਮੇਸ਼ਾ ਖੁਸ਼ੀਆਂ ਖੇੜਿਆਂ ਦੇ ਨਾਲ ਵਿਹੜੇ ਭਰੀ ਰੱਖਣ ਆਪ ਜੀ ਦੇ, ਸਤਿਗੁਰ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਢਾਡੀ ਜਥੇ ਵੱਲੋਂ ਇੱਥੇ ਹੀ ਸਮਾਪਤੀ ਹੈ, ਇੱਕ ਵਾਰ ਫਿਰ ਮੈਂ ਧੰਨਵਾਦ ਕਰ ਦੇਵਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਸ਼ੇਰਗਿੱਲ, ਜਿਨ੍ਹਾਂ ਦੇ ਮਨ ਦੇ ਵਿੱਚ ਹਮੇਸ਼ਾ ਇਹ ਚਾਅ ਰਹਿੰਦਾ ਹੈ ਕੋਈ ਵੀ ਘਰ ਦਾ ਸਮਾਗਮ ਹੋਵੇ, ਖੁਸ਼ੀ ਦਾ ਸਮਾਗਮ ਹੋਵੇ, ਗੁਰੂ ਕੀ ਸੰਗਤ ਦੇ ਸਨਮੁਖ ਢਾਡੀ ਜਥੇ ਨੂੰ ਜ਼ਰੂਰ ਦਿੱਤੇ ਜਾਣ, ਤੇ ਗੁਰੂ ਸਵਾਰਿਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ ਜੀ ਹੁਣਾਂ ਦੇ ਕੋਲੋਂ ਆਪਾਂ ਸਰਵਣ ਕਰਨਾ ਹੈ ਜੀ, ਇੱਥੇ ਹੀ ਢਾਡੀ ਜਥੇ ਵੱਲੋਂ ਸਮਾਪਤੀ। ਬਹੁਤ ਬਹੁਤ ਬਹੁਤ ਧੰਨਵਾਦ ਹੈ ਸਮੁੱਚੀਆਂ ਜਨਤਾ ਦਾ। ਹੁਕਮ ਹੋਇਆ ਏ ਕਿ ਅਨੰਦ ਸਾਹਿਬ ਦਾ ਪਾਠ 6 ਪੌੜੀਆਂ ਦਾ ਢਾਡੀ ਜਥਾ ਕਰੇਗਾ, ਉਪਰੰਤ ਆਪਾਂ ਸਾਰੇ ਅਰਦਾਸ ਦੇ ਵਿੱਚ ਸ਼ਾਮਿਲ ਹੋਵਾਂਗੇ ਜੀ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ, ਬੇਅੰਤ ਬੇਅੰਤ ਫੁੱਲਾਂ ਦੀ ਖਿਮਾ ਜੀ। ਸ਼ੇਰਗਿੱਲ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਇੱਕ ਵਾਰ ਫਿਰ ਵਧਾਈਆਂ ਹੋਣ ਜੀ। ਆਓ ਜੀ ਅਨੰਦ ਸਾਹਿਬ ਦਾ

सत्संग जी बोलो जी। वाहिगुरु वाहिगुरु। एक ओंकार श्री वाहिगुरु जी की फतेह। श्री भगवती जी सहाय वाच को अधिपाचे दसवीं प्रथम भगवती समर कह गुरु नानक लई त्याय फिर अंगद गुरते अमरदास रामदास हुए सहाय अर्जुन हरगोबिंद सिमरो श्री हर राय श्री हर कृष्ण त्याय से सब दुख जाए। तेग बहादुर सिमरिया करना उन्हें आवै सहाय सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पुत्रात्मक स्वरूप साहब श्री गुरु ग्रंथ साहब के पाठदार का ध्यान करके घर से बोलो जी। वाहेगुरु। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜੱਪਿਆ ਵੰਡ ਚੱਕਿਆ ਦੇ ਚੜਾਈ ਤੇ ਵਾਹੀ ਦੇ ਕੇ ਡਿੱਡ ਕੀਤਾ ਤੇ ਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਦਵਾਈਆਂ ਚਰਖੜੀਆਂ ਦੇ ਚੜੇ ਆਰੇ ਨੇ ਚੜਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਚੀਜ਼ਾਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸੰਸਾਰ ਸਿੰਘ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਵਣ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਚਰਿਆ ਹੈ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਦੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੂੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਥ ਸਦਾ ਸਹਾਇ ਦਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੇ ਪੰਥ ਨੂੰ ਵਿਛੋੜਿਆ ਗਿਆ ਹੈ ਉਹਦੇ ਖੁੱਲੇ ਦਰਸ਼ਨ ਦੀ ਦਾਸ ਸੇਵਾ ਸਮਾਜ ਦਾਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਡਿਊਟੀਆਂ ਦੀ ਓਟ ਗੁਰੂ ਨਿਆਸਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਦੇ ਤਾਜ ਪਿਤਾ ਜੀਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਣੇ ਰਾਸ। ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਨਾ ਦੇ ਅਰਦਾਸ ਦੇ ਤਾਜ ਪਿਤਾ ਜੀਓ ਆਪਣੇ ਬਖਸ਼ਿਸ਼ ਕੀਤੀ ਆਪ ਦਰ ਕੇ ਸਰਦਾਰ ਸਰਦਾਰ ਆਤਮਾ ਸਿੰਘ ਧੂਰ ਕੁਲਵੰਤ ਕੌਰ ਧੂਰ ਦੇ ਪੁੱਤਰ ਸਰਦਾਰ ਰਜਿੰਦਰ ਸਿੰਘ ਧੂਰ ਮਨਜੀਤ ਕੌਰ ਧੂਰ ਦੇ ਸਪੁੱਤਰ ਕਾਕਾ ਹਰਜੋਤ ਸਿੰਘ ਧੂਰ ਦੇ ਸਰਦਾਰ ਪਿਤਾ ਜੀ ਆਪ ਜੀ ਨੇ ਬਲਵੀਰ ਕੌਰ ਸ਼ੇਰ ਬਲਵੀਰ ਸਿੰਘ ਸ਼ੇਰਗਿੱਲ ਦਲਜੀਤ ਕੌਰ ਦੇ ਪੋਤਰੀ ਸਰਦਾਰ ਬਹਾਦਰ ਸਿੰਘ ਸ਼ੇਰਗਿੱਲ ਵੀ ਰਣਜੀਤ ਕੌਰ ਦੀ ਸਪੁੱਤਰੀ ਬੱਚੀ ਮਨਪ੍ਰੀਤ ਕੌਰ ਸ਼ੇਰਗਿੱਲ ਸਰਦਾਰ ਜੀ ਇਹਨਾਂ ਬੱਚਿਆਂ ਦੇ ਆਪਦੇ ਸੰਯੋਗ ਪ੍ਰਗਟ ਕੀਤੇ ਨੇ ਆਪਦੇ ਸੰਯੋਗ ਪ੍ਰਗਟ ਕੀਤੇ ਗਈ ਬਾਅਦ ਸੋ ਆਪਦੀ ਬਖਸ਼ਿਸ਼ ਹੋਈ ਆਪਦੇ ਇਹਨਾਂ ਬੱਚਿਆਂ ਸਰਦਾਰ ਜੀ ਆਪਦੇ ਚਰਨਾਂ 'ਚ ਮੰਗਣੀ ਹੋ ਰਹੀ ਸਰਦਾਰ ਜੀ ਇਹਨਾਂ ਖੁਸ਼ੀ ਦੇ ਸਰਦਾਰ ਜੀ ਪਰਿਵਾਰ ਵੱਲੋਂ ਆਪਦੇ ਜਿਹੜਾ ਪਿੱਤਰ ਗਵਾਣੀ ਦੇ ਸੁਖਬਾਣੀ ਸਾਹਿਬ ਦੇ ਪਾਠ ਪਿੱਤਰ ਗਵਾਣੀ ਦੇ ਕੀਰਤਨ ਗਾਇਨ ਕੀਤੇ ਨੇ ਉਪਰੰਤ ਰਾਗੀ ਸਿੰਘ ਸਰਕਾਰ ਵਾਰਾਂ ਦੁਆਰਾ ਸੰਗਤਾਂ ਨਿਹਾਲ ਕੀਤਾ ਕਿਰਪਾ ਕਰੋ ਸਰਦਾਰ ਜੀ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਬਾਰਾਂ ਦੇ ਨਿਹਾਲ ਕਰਦੇ ਹਾਂ ਦਤਾਰ ਪਿਤਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰਨ ਪੁਰਾਣ ਦਤਾਰ ਭਾਵ ਬਖਸ਼ਣ ਕਹਿ ਗਈ ਦਤਾਰ ਪਿਤਾ ਜੀ ਕਾਕਾ ਹਰਜੋਤ ਸਿੰਘ ਦੇ ਬੱਚੇ ਮਨਪ੍ਰੀਤ ਕੌਰ ਨੂੰ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਬਖਸ਼ੋ ਲੰਮੀ ਅੱਜ ਬਖਸ਼ੋ ਮਾਤਾ ਪਿਤਾ ਦਾ ਰਵਦੇਸ਼ ਕਿਉਂ ਦਿਆ ਗਿਆ ਗੱਲ ਬਖਸ਼ ਕਰ ਦਤਾਰ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਚਰਨਾਂ ਜੋੜ ਬਣ ਜਾ ਪਿਆਰ ਬਖਸ਼ ਦਤਾਰ ਇਹਨਾਂ ਬੱਚਿਆਂ ਦਾ ਜ਼ਿੰਦਗੀ ਭਰ ਵਾਸਤੇ ਆਪ ਦੇ ਏਕਤਾ ਦਵਾਗ ਪਿਆਰ ਦੀ ਬਖਸ਼ਿਸ਼ ਕਰਨੀ ਗਰੀਬ ਰਾਜ ਸਰਦਾਰ ਜ਼ਿੰਦਗੀ ਭਰ ਵਾਸਤੇ ਦਤਾਰ ਜੀ ਇਹਨਾਂ ਬੱਚਿਆਂ ਦੀ ਆਪਸ ਵਿੱਚ ਬਣ ਆਵੇ ਕਿਰਪਾ ਕਰਨੀ ਆਪਣੇ ਚਰਨਾਂ ਜੋੜ ਕੇ ਰੱਖਣਾ ਦਤਾਰ ਸਿੱਖੀ ਦਾਤ ਬਖਸ਼ਿਸ਼ ਕਰਕੇ ਕਿਰਪਾ ਸੱਚੇ ਪਾਤਸ਼ਾਹ ਜੀਓ ਬਿਨਾਂ ਨੇ ਕਰਿਆ ਦਤਾਰ ਪਿਤਾ ਜੀਓ ਸ਼ੇਰ ਕਿਰਤ ਦੇ ਤੂਰ ਪਰਿਵਾਰ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਪਿਆਰ ਬਖਸ਼ਿਸ਼ ਕਰਨਾ ਏਕਤਾ ਦਾਜ ਬਖਸ਼ਿਸ਼ ਕਰਨੀ ਤਾਂ ਜ਼ਿੰਦਗੀ ਵਾਸਤੇ ਦਤਾਰ ਪਰਿਵਾਰਾਂ ਦੀ ਆਪਸ ਵਿੱਚ ਬਾਣੇ ਆਵੇ ਕਿਰਪਾ ਕਰੋ ਦਤਾਰ ਜੀ ਮੇਰਾ ਕਰੋ ਸੱਚੇ ਪਾਤਸ਼ਾਹ ਜੀਓ ਐਸ ਵੇਲੇ ਦਰਜੇ ਆਈਆਂ ਸਾਫ ਸੰਗਤਾਂ ਜਹਾਜ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸਾਂਚਾਂ ਦਾ ਦਰ ਤੇ ਸਿਰ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਕੀ ਬਨਵਾਸ ਵਿਣ ਬੋਲਿਆਂ ਸਭ ਕੇ ਜਾਂਦਾ ਕਿੱਥਾ ਕੀ ਦਰਦਾਰ ਕੀ ਬਨਵਾਸ ਦਰਦੇ ਆਪਣੇ ਪਰਿਵਾਰਾਂ ਜੀ ਸਦਾ ਮੇਰੇ ਭਰਾ ਸਿਹਤ ਰੱਖਣਾ ਸੇਵਕਾਂ ਦੇ ਰਹਿੰਦੇ ਘਰ ਸਵਾਰ ਕੇ ਚੰਨਾ ਤੁਨਾ ਦੇ ਬਣਾਓ ਅੰਸਰ ਸਾਡਾ ਬੱਚਾ ਆਪਣੇ ਸੇਵਕ ਸਰਦਾਰ ਆਪ ਰਾਜਪਤ ਰੱਖੋ ਜੀ ਰਾਜ ਨਾਲ ਖੁਸ਼ੀਆਂ ਵਿੱਚ ਆਪਣੀ ਬਖਸ਼ੀਆਂ ਦਰਦਾਂ ਚੋਂ ਪਰਿਵਾਰਾਂ ਵੱਲੋਂ ਆਪ ਵੀ ਪਵਿੱਤਰ ਮਾਲੇ ਹਾਜ਼ਰ ਨੇ ਅੰਗੀਕਾਰ ਕਰੋ ਸੇਵਕਾਂ ਦੇ ਲੋਕ ਜੀ ਪੜ੍ਹਦੇ ਟੱਕੋ ਸੰਗਤਾਂ ਵਾਸਤੇ ਬਦਲ ਕਰਾਫਟ ਜਗ੍ਹਾ ਤਿਆਰ ਕਰਨ ਦਰਦਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਦ ਸਵਾਦ ਆਪ ਜੀ ਦਾ ਪਵਿੱਤਰ ਨਾਮ ਜਪੋ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਵ ਦੇ ਰੱਖਿਆ ਬਖਸ਼ ਕਰੋ ਜੀ ਜਿਵੇਂ ਲੰਗਾਂ ਚੁੱਟ ਸੇਵਾ ਪ੍ਰਵਾਨ ਕਰਨੀ ਪਰਿਵਾਰਾਂ ਨੂੰ ਦਤਾਰ ਬੇਅੰਤ ਬੇਅੰਤ ਮਾਇਆ ਆਪਦੇ ਚੰਨਾ ਬੇਟਾ ਹੋ ਰਿਹਾ ਆਪ ਪ੍ਰਵਾਨ ਕਰਨੀ ਕਮਾਈਆਂ ਸਬਰ ਕਰੋ ਕਾਰੋਬਾਰ ਜੀ ਵਾਧੇ ਬਖਸ਼ੋ ਚੱਜ ਕਰਾ ਬਖਸ਼ੋ ਗਰੀਬਾਂ ਨੂੰ ਜ਼ਿਆਦਾ ਬਖਸ਼ੋ ਦੂਆਂ ਪ੍ਰਾਂਤ ਜਦ ਕਰਨੀ ਕਰੋ ਬਖਸ਼ੋ ਆਪਣੇ ਸੇਵ ਆਪ ਲਾਜਪਤ ਰੱਖੋ ਸਰ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ
ਸੇਵਾ ਪ੍ਰਵਾਨ ਕਰੋ। ਉਹਨਾਂ ਚੁੱਕਾਂ ਜੀ ਵਾਹਿਗੁਰੂ ਦਿੱਤਾ, ਇਹਨਾਂ ਬੱਚਿਆਂ ਦੀ ਆਪ ਪਾਸ਼ਾ ਜੀ ਆਪ ਚਰਨਾਂ ਦੀ ਕਰਮਾਈ ਹੋਣੀ ਹੈ, ਸ਼ਗਨ ਪੈਣੇ ਨੇ, ਆਪ ਆਗਿਆ ਬਖਸ਼ੋ, ਮੇਰੇ ਪਾਸ ਸਿਰ ਰੱਖੋ, ਸਾਰੇ ਕਾਰਜ ਗਰੀਬ ਰਾਜ ਗੁਰਮਤ ਅਨੁਸਾਰ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰੋ। ਗੁਰਮੁਖ ਬਖਸ਼ਿਸ਼ ਕਰੋ ਗਰੀਬ ਰਾਜ ਗੁਰਮੁਖ ਪਰਿਵਾਰਾਂ ਨੂੰ ਗੁਰਮਤ ਅਨੁਸਾਰ ਸੇਵਾ ਦੀ ਕਿਰਪਾਲਤਾ ਕਰਨੀ ਆ। ਮਿਹਰ ਕਰੋ, ਅੰਤ ਸੰਗ ਸਾਦਾ ਬਖਸ਼ੋ, ਆਗਿਆ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚੰਨਾ ਤੁਹਾਨੂੰ ਅੱਜ ਬਣਾਓ। ਸਹੀ ਪਿਆਰੇ ਮੇਰੇ ਜਿਹੜੇ ਮੇਰਾ ਆਪਦਾ ਨਾਮ ਜਿਹਾ ਵਾ ਨਾਨਕ ਨਾਮ ਚੱਲੀ ਕਰਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮਹਿਲੇ, ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ, ਕੁਆਰ ਹੋਏ ਤਾਂ ਮਿਲਗੇ ਬੜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਦੋ ਤੇਰੇ ਪਾ, ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ।

ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਹੀ ਸ਼ੁਕਰਾਨਾ ਹੈ ਦੋਵੇਂ ਪਰਿਵਾਰਾਂ ਦਾ ਜੋ ਅੱਜ ਮੰਗਣੀ ਦਾ ਰਸਮ ਕਰਨ ਜਾ ਰਹੇ ਹੋ ਜੋ ਤੁਸੀਂ ਇੱਥੇ ਖੁਸ਼ੀ ਦੇ ਮੌਕੇ ਤੇ ਪਹੁੰਚੇ ਹੋ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਪਰਿਵਾਰਾਂ ਨੂੰ ਫਿਰ ਲੱਖ ਲੱਖ ਵਧਾਈ ਹੋਵੇ ਜੋ ਇਹ ਦੋ ਬੱਚਿਆਂ ਦਾ ਕਾਰਜ ਬਹੁਤ ਹੀ ਖੁਸ਼ੀ ਦਾ ਕਾਰਜ ਮੰਗਣੀ ਦਾ ਕਾਰਜ ਅੱਜ ਹੋ ਰਿਹਾ ਹੈ ਗੁਰੂ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਸੁਖਮਨੀ ਸਾਹਿਬ ਪਹਿਲਾਂ ਫਿਰ ਕੀਰਤਨ ਅਤੇ ਫਿਰ ਢਾਡੀ ਵਾਰਾਂ ਦੇ ਰਾਹੀਂ ਸਭ ਨੇ ਖੁਸ਼ੀ ਦੇ ਮੰਗਲ ਗਾਏ ਹਨ ਮਹਾਰਾਜ ਕਿਰਪਾ ਕਰਨ ਬਾਕੀ ਦੇ ਵੀ ਜਿਹੜੇ ਕਾਰਜ ਹਨ ਉਹ ਇਸੇ ਤਰ੍ਹਾਂ ਹੀ ਨਿਪਰੇ ਚੜ੍ਹਨ ਬੱਚੀ ਮਨਪ੍ਰੀਤ ਕੌਰ ਸ਼ੇਰਗੁੱਲ ਜਿਨ੍ਹਾਂ ਦੇ ਪਿਤਾ ਜੀ ਬਹਾਦਰ ਸਿੰਘ ਜੀ ਦਾਸ ਦੇ ਖਾਸੀ ਹਨ ਉਹ ਬਹੁਤ ਹੀ ਗੁਰੂ ਘਰ ਦੇ ਨਾਲ ਪ੍ਰੇਮ ਦੇ ਨਾਲ ਸਾਰੇ ਕਈ ਸਾਲਾਂ ਤੋਂ ਇੱਥੇ ਵਿਚਰਦੇ ਆ ਰਹੇ ਹਨ ਅਤੇ ਬੱਚੀ ਮਨਪ੍ਰੀਤ ਕੌਰ ਦੇ ਮਾਤਾ ਜੀ ਰਣਜੀਤ ਕੌਰ ਜੀ ਸਵਰਗਵਾਸੀ ਦਾਦਾ ਜੀ ਦਲਜੀਤ ਸਵਰਗਵਾਸੀ ਦਾਦੀ ਜੀ ਦਲਜੀਤ ਕੌਰ ਜੀ ਅਤੇ ਦਾਦਾ ਜੀ ਸਰਦਾਰ ਬਲਵੀਰ ਸਿੰਘ ਦਾ ਜੋ ਅੱਜ ਬੱਚੀ ਦਾ ਮਨਪ੍ਰੀਤ ਦਾ ਕਾਰਜ ਬੱਚੇ ਹਰਜੋਤ ਸਿੰਘ ਦੇ ਨਾਲ ਹੋ ਰਿਹਾ ਹੈ ਮੰਗਣੀ ਦਾ ਮਾਤਾ ਜੀ ਉਹਨਾਂ ਦੇ ਮਨਜੀਤ ਕੌਰ ਪਿਤਾ ਜੀ ਹਰਿੰਦਰਜੀਤ ਸਿੰਘ ਤੂਰ ਦਾਦੀ ਜੀ ਕੁਲਵੰਤ ਕੌਰ ਅਤੇ ਸਵਰਗਵਾਸੀ ਦਾਦਾ ਜੀ ਆਤਮਾ ਸਿੰਘ ਜੀ ਸੋ ਇਹ ਦੋਨੇ ਪਰਿਵਾਰਾਂ ਨੂੰ ਫਿਰ ਲੱਖ ਲੱਖ ਵਧਾਈ ਹੋਵੇ ਜੋ ਤੁਸੀਂ ਇੱਥੇ ਇਸ ਕਾਰਜ ਦੇ ਵਿੱਚ ਖੁਸ਼ੀ ਦੇ ਮੌਕੇ 'ਤੇ ਪਹੁੰਚੇ ਹੋ ਸਾਰੇ ਹੀ ਦੋਵੇਂ ਪਰਿਵਾਰਾਂ ਵੱਲੋਂ ਤੁਹਾਨੂੰ ਜੀ ਆਇਆਂ ਕਿਹਾ ਜਾਂਦਾ ਹੈ ਅਤੇ ਧੰਨਵਾਦ ਕੀਤਾ ਜਾਂਦਾ ਹੈ ਪ੍ਰਸ਼ਾਦ ਵਰਤ ਰਿਹਾ ਜਿਸ ਤਰ੍ਹਾਂ ਦੱਸਿਆ ਸੀ ਵੀ ਕਾਰਜ ਆਪਾਂ ਜਿਹੜੇ ਮੰਗਣੀ ਦਾ ਜਾਂ ਬੱਚੇ ਨੂੰ ਸ਼ਗਨ ਪਾਉਣਾ ਹੈ ਅਤੇ ਬੱਚੀ ਨੂੰ ਚੁੰਨੀ ਚੜਾਉਣੀ ਹੈ ਉਹ ਆਪਾਂ ਬਾਹਰ ਲੰਗਰ ਹਾਲ ਦੇ ਵਿੱਚ ਕਰਨਾ ਹੈ ਅਤੇ ਉਹ ਸਾਰੇ ਹੀ ਸਮਾਗਮਾਂ ਦੇ ਵਿੱਚ ਤੁਸੀਂ ਜਿਹੜੇ ਪਹੁੰਚੇ ਹੋ ਤੁਹਾਡਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਸਾਡੇ ਆਪਣੇ ਪ੍ਰੀਤਮ ਸਿੰਘ ਜੀ ਗਰੇਵਾਲ ਉਹ ਵੀ 2 ਮਿੰਟ ਵਾਸਤੇ ਪਰਿਵਾਰ ਵੱਲੋਂ ਬੇਨਤੀ ਹੈ ਵੀ ਉਹ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਆ ਕੇ ਵੀ ਦੋਵੇਂ ਪਰਿਵਾਰਾਂ ਨੂੰ ਵਧਾਈ ਦੇਣ ਅਤੇ ਜੋ ਇਹ ਕਾਰਜ ਹਨ ਗੁਰੂ ਸਾਹਿਬ ਦੀ ਫਿਰ ਜਿਸ ਤਰ੍ਹਾਂ ਦੱਸਿਆ ਹੈ ਵੀ ਮੈਨੂੰ ਬੜੀ ਖੁਸ਼ੀ ਹੈ ਵੀ ਗੁਰਸਿੱਖ ਪਰਿਵਾਰ ਹਨ ਦੋਵੇਂ ਮੇਰੇ ਖਿਆਲ ਪਿਛਲੇ ਐਤਵਾਰ ਸੀ ਜਾਂ ਉਸ ਤੋਂ ਪਿਛਲੇ ਆਦੋ ਬਹਾਦਰ ਸਿੰਘ ਜੀ ਆਏ ਮੇਰੇ ਕੋਲ ਕਹਿੰਦੇ ਵੀ ਆਪਾਂ ਸ਼ਗਨ ਦੇ ਵਿੱਚ ਬੱਚੇ ਨੂੰ ਕਿਰਪਾਨ ਕੰਘਾ ਹੋਰ ਦੇਣੇ ਹਨ ਮੈਂ ਕਿਹਾ ਅਤੇ ਇਹ ਤਾਂ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਦਾਸ ਦਾ ਭਚੰਗੀ ਦਾ ਜਦੋਂ ਹੋਇਆ ਸੀ ਉੱਥੇ ਵੀ ਇਸੇ ਤਰ੍ਹਾਂ ਹੀ ਕਾਰਜ ਕੀਤਾ ਗਿਆ ਸੀਗਾ ਅਤੇ ਬਹੁਤ ਹੀ ਜੋ ਗੁਰਮਰਿਆਦਾ ਅਨੁਸਾਰ ਜੋ ਰਸਮਾਂ ਹਨ ਉਹ ਹੋ ਰਹੀਆਂ ਹਨ ਮਹਾਰਾਜ ਕਿਰਪਾ ਕਰਨ ਹੋਰ ਗੁਰਸਿੱਖੀ ਜੀਵਨ ਦੋਵੇਂ ਪਰਿਵਾਰਾਂ ਨੂੰ ਬਖਸ਼ਣ ਚੜ੍ਹਦੀ ਅਗਲਾ ਬਖਸ਼ਣ 2 ਮਿੰਟ ਵਾਸਤੇ ਬੇਨਤੀ ਹੈ ਪ੍ਰੀਤਮ ਸਿੰਘ ਜੀ ਗਰੇਵਾਲ ਉਹਨਾਂ ਨੂੰ ਉਹ ਆ ਕੇ ਵਧਾਈ ਦੇ ਇੱਥੇ ਦੋਵੇਂ ਪਰਿਵਾਰਾਂ ਨੂੰ ਦੇਣ ਜੀ

0: ਸਤਿਗੁਰ ਆਪਣੀ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪੰਜਾਬੀ ਚ ਕਹਿੰਦੇ ਹੁੰਦੇ ਆ ਨਿਤ ਨਿਤ ਨੀਤੀਆਂ ਦੇ ਦਿਨ ਆਉਣੇ ਇਹ ਮੰਗਣੇ ਰੋਜ਼ ਨਹੀਂ ਹੋਣੇ ਤੁਸੀਂ ਸਾਰੇ ਹੀ ਦੋਹਾਂ ਪਰਿਵਾਰਾਂ ਦੇ ਸੱਦੇ 'ਤੇ ਆਏ ਹੋ ਤੁਹਾਡਾ ਗੁਰੂ ਘਰ ਦੀ ਕਮੇਟੀ ਵੱਲੋਂ ਅਤੇ ਦੋਹਾਂ ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਮੁਬਾਰਕਬਾਦ ਤੁਹਾਡੇ ਮੁਬਾਰਕ ਕਦਮਾਂ ਨੂੰ ਜਿਹੜੇ ਕਦਮ ਤੁਹਾਨੂੰ ਇੱਥੇ ਲੈ ਕੇ ਆਏ ਨੇ ਇੰਨਾ ਹੀ ਕਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਦੋਵੇਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਆਪਣੇ ਲੰਗਰ ਹਾਲ ਦੇ ਵਿੱਚ ਆਪਾਂ ਕਾਰਜ ਕਰਨੇ ਹਨ ਮੰਗਣੀ ਦੇ ਅਤੇ ਨਾਲ ਦੀ ਨਾਲ ਪ੍ਰਸ਼ਾਦਾ ਵੀ ਤਿਆਰ ਹੈ ਪਰਿਵਾਰ ਵੱਲੋਂ ਬੇਨਤੀ ਹੈ ਵੀ ਸਾਰਿਆਂ ਨੇ ਉਹ ਵੀ ਛੱਕ ਕੇ ਜਾਣਾ ਜੀ ਅਤੇ ਪ੍ਰਸ਼ਾਦ ਜਿਨ੍ਹਾਂ ਨੇ ਲੈ ਲਿਆ ਅਤੇ ਕਰਨਾ ਅਤੇ ਇੱਥੇ ਜੋ ਆਪਾਂ ਦਰਬਾਰ ਹਾਲ ਦੇ ਵਿੱਚ ਉਸ ਪ੍ਰੋਗਰਾਮ ਦੀ ਸਮਾਪਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਪ੍ਰਸ਼ਾਦ ਜਿਹਨਾਂ ਨੇ ਨਹੀਂ ਲੈ ਲਵੋ ਅਤੇ ਬਾਕੀ ਦੇ ਆਪਾਂ ਜਲ ਪਾਣੀ ਜਾ ਕੇ ਲੰਗਰ ਹਾਲ 'ਚ ਛੱਕਣਾ ਅਤੇ ਉੱਥੇ ਹੀ ਆਪਾਂ ਕਾਰਜ ਕਰਨੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤਿਸੈ ਕਾ ਭਣ ਜੋ ਤਿਨ ਕਰ ਪਾਇਆ ਸਵਾਗੈ ਆਇਆ ਅਸੀ ਕੇ ਹੁਕਮ ਕ੍ਰਿਹਾ ਆਪ ਹੋ ਮਿਲ ਹੋ ਸਹੇਲੀ ਹੋ ਸਚੜਾ ਨਾ ਮਿਲੇ ਹ ਮਰਨ ਮੰਦਾ ਲੋਕਾਂ ਕੀ ਹੈ ਜੇ ਮਰ ਜਾਣਾ ਐਸਾ ਕੋਈ ਸੇਵ ਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗਿਆ ਹੋਏ ਪੰਥ ਸੁਹੇਲਾ ਜਾਪ

ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੀ ਜਿਨਕੀ ਆਸੋ ਜਾਣੇ ਆਪੇ ਵੇਖੇ ਆਪੇ ਬੁਝੈ ਆਪੇ ਹੁਕਮ ਪਛਾਣੈ ਜਿਨ ਕਿਛ ਕੀਆ ਸੋਈ ਜਾਣੈ ਤਾਂ ਕਰੂ ਪਾਪਾਰੂ ਨਾਨਕ ਸੁਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰ ਬੜਾ ਸਮੱਲਾ ਪਹਿਲਾ ਦੱਖਣੀ ਸੱਚ ਸੰਦਾ ਸੱਜਾ ਜਾਣੀਐ ਸੱਚੜਾ ਪਰਵਤਗਾਰੋ ਜਿਨ ਪਹਿਨੈ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੋਏ ਪੜ ਜੋੜ ਵਿਛੋੜਿਆਂ ਨੂੰ ਗੁਰ ਬਿਨ ਘੋਰ ਆਂਧਾਰੂ ਸੂਰਜਨ ਸਿਰਜਨ ਐਨਸ ਚਲਤ ਵਿਚਾਰੂ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੂ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਣ ਹਾਰੂ ਨਾਰੀ ਪੁਰਖ ਸਿਰਜੈ ਬਿਖ ਮਾਇਆ ਮੋਹ ਪਿਆਰੂ ਖਾਣੀ ਬਾਣੀ ਤੇਰਿਆਂ ਦੇਹ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸੱਚ ਨਿਵਿਰਣ ਹਾਰੂ ਆਵਾ ਗਮਨ ਸਿਰਜਿਆ ਤੂੰ ਥਿਰ ਕਰਨ ਹਾਰੂ ਜਾਮਣ ਮਰਨ ਆਈ ਗਿਆ ਬਦਕ ਜਿਉ ਬੇਕਾਰੋ ਭੂੰਡੜੈ ਨਾਂ ਵਿਸਾਰੇ ਬੁੱਢੜੈ ਕਿਆ ਤਿਸੇ ਚਾਰੋ ਗੁਣ ਛੋੜ ਬਿਖ ਲਦਿਆ ਗੁਣ ਗਾਵਣ ਜਾਰੂ ਸੱਚੜੇ ਆਏ ਜਿਨਾ ਜਾਨੀਆ ਹੁਕਮ ਸੱਚੇ ਕਰਤਾਰੂ ਨਾਰੀ ਪੁਰਖ ਵਿਛੁਣਿਆ ਵਿਛੁੜਿਆ ਮਿਲਣ ਹਾਰੂ ਰੂਪ ਨਾ ਜਾਣਿਆ ਸੁਹਣੀਏ ਹੁਕਮ ਬਦੀ ਸਰਕਾਰੋ ਬਾਲਕ ਬਿਰਧ ਨਾ ਜਾਣੀ ਤੋੜਨ ਹਿਤ ਪਿਆਰੂ ਨਾਦਰ ਠਾਕੇ ਹੁਕਮ ਸੱਚੇ ਹੰਸ

ਪੰਥ ਮਹੇਲੀ ਹੋ ਸੱਚੀ ਕੀ ਗੁਣ ਸਾਰੀ ਜਲ ਮਲ ਜਾਨੀਆ ਜਲ ਮਲ ਜਾਨੀ ਨਾ ਵਾਲਿਆ ਕੱਪੜ ਪਟ ਅੰਬਾਰੀ ਵਾਜੇ ਵਜੇ ਸੱਚੀ ਬਾਣੀ ਆ ਪੰਚ ਮੋਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਿਰਸ ਚੜੈ ਹੇਤ ਪਿਆਰੀ ਤੁਸੀਂ ਰੋਗ ਹੋ ਰੋਗਣ ਆਈ ਹੋ ਝੂਠ ਮੁੱਠੀ ਸੰਸਾਰੇ ਹਾਉ ਮੁੱਠੜੀ ਤੰਦੈ ਧਾਵਣੀਆਂ ਪਿਰ ਛੋਟਿਆੜੀ ਵਿੜਨਕਾਰੀ ਘਰ ਘਰ ਗੰਧ ਮਹਿਲੀਆਂ ਰੂੜੈ ਹੇਤ ਪਿਆਰੀ ਮੈਂ ਫਿਰ ਸੱਚ ਸਾਲਾਹਣਾ ਹਾਂ ਰਹੱਸਿਆੜੀ ਨਾਮ ਪਧਾਰੇ ਗੁਰ ਮਿਲਿਆ ਵਿਸ ਪਲਟਿਆ ਸਾਧਾਨ ਸੱਚ ਸਿੰਗਾਰ ਆਪ ਹੋ ਮਿਲੋ ਸਹੇਲੀ ਹੋ ਸਿਮਰੋ ਸਿਰਜ

ਸੋ ਸਾਹਿਬ ਕੁਦਰਤ ਜਾਣੋ ਵਾ, ਸਚੜਾ ਦੂਰ ਨਾ ਭਾਲੀ ਹੈ, ਘੱਟ ਘੱਟ ਸ਼ਬਦ ਪਛਾਣੋ ਵਾ, ਸਰ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ ਨਾਮ ਤੇ ਆਈ ਤਾਂ ਸੁਖ ਪਾਏ, ਬਿਨ ਨਾਮ ਹੈ ਪਿਣ ਕਾਚੀ, ਜਿਨ ਥਾਪੀ

ਸਿਰ ਸਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜੇ ਹਾਕੀਆ ਸੋ ਲਿਭ ਹੈ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ਆਪ ਨਿਰਾਲਮ ਧੰਦੈ ਵਾਧੀ ਕਰ ਹੁਕਮ ਪਛਾਣ ਸ਼ਰਾਵਣ ਹਾਰੂ ਅੱਜ ਕੱਲ ਕਰਦਿਆਂ ਕਾਲ ਵੀ ਅਪ ਹੈ ਦੂਜੈ ਭਾਈ ਵਿਕਾਰੋ ਜਾਮ ਮਾਰਕ ਪੰਥ ਨ ਸੁਜੈ ਉਜੜ ਬੰਧ ਗੋਬਾਰੋ ਵਾ ਨਾ ਜਲ ਲੇਫ ਤੋਲਾਈਆ ਨਾ ਭੋਜਨ ਪਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਾਲ ਸੰਗਲ ਸਿਰ ਮਾਰੇ ਉਭੋ ਨਾ ਦੀਜੈ ਕਰਵਾਰੋ ਇਬ ਕੇ ਰਾਹੀ ਜਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਚੇ ਕਿਉ ਬਿਨ ਸਚੇ ਕੋ ਬੇਲੀ

ਤੰਦਾਰੋ ਵੈ ਮੈਲ ਨ ਧੋਵੈ ਸੁਪਨੰਤਰ ਸੰਸਾਰ ਜਿਉ ਬਾਜੀ ਕਰ ਭਰਮ ਭੁਲੈ ਝੂਠ ਮੁੱਠੀ ਅਹੰਕਾਰ ਆਪੇ ਮਰਗ ਪਾਵਣ ਹਰ ਆਪੇ ਕਰਮ ਕਮਾਈ ਨਾਮ ਰਤੇ ਗੁਰਪੁਰੇ ਰੱਖ ਨਾਨਕ ਸਹਿਜ ਸੁਭਾਏ ਬਣਾ ਸਮਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਲ ਝੂਠ ਪਸਾਰੋਗਾ ਸੱਚਾ ਘਰ ਸਚੜੈ ਸੇਵੀ

ਹਾਲ ਖੜਾਰ ਵਾਈ ਬਾਬਾ ਆਪ ਹੋ ਭਾਈ ਹੋ ਮੈਂ ਗਾਲ ਮਿਲ ਹੈ ਮੈਲ ਮਿਲਦੇ ਹਾਂ ਅਸੀਂ ਸਾਹੇ ਬਾਬਾ ਸਿੱਧੜਾ ਮੇਲ ਨ ਚੁੱਕੀ ਪ੍ਰੀਤਮ ਕੀਆਂ ਦੇਹੇ ਆਸੀਸਾਂ ਹੀ ਆਸੀਸਾਂ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾ ਕਿਆ ਮਿਲੋ ਇੱਕ ਭੂਲੇ ਨਾ ਹੋ ਥੇ ਹੋ ਥਾਵ ਹੋ ਗੁਰੂ ਸ਼ਬਦੀ ਸੱਚ ਖੋਲੋ ਇੱਕ ਭੂਲੇ ਨਾਵ ਹੋ ਥੇ ਹੋ ਥਾਵ ਹੋ ਗੁਰ ਸ਼ਬਦੀ ਸੱਚ ਖੇਲੋ ਜਾ ਮਾਰਗ ਨਹੀਂ ਜਾਣਾ ਸ਼ਬਦ ਸੁਮਾਣਾ ਜੁਗ ਜੁਗ ਸੱਚ ਹੈ ਵਿਸੇ ਸਾਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁੱਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲੇ ਜਿਹੜਾ ਪੁਰਬ ਕਮਾਇਆ ਸੱਚ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆ ਰੇ ਕਾਮਣ ਪਾਏ ਮੋਹਰੰਗੀ ਗਾਲ ਤਾਗਾ ਹੋਸ਼ੀ ਮਤ ਪਿਆ ਮਨ ਹੋਸ਼ਿਆ ਗੁਰਸਮੁਖੀ ਖਾਇਆ ਨਾਮ ਰਜਾਦ ਆਇਆ ਕਲ ਭੀਤਰ ਨਾਂਗੂ

तुम मात पिता तुम रे गिर पा मैं सुख तेरे।

सदा कुरु।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸ਼ਮੀ ਪ੍ਰਥਮ ਭਗਵਤੀ ਸਿਮਨ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰੁਣਾਉਣੀ ਦਾ ਬੇਤਾਏ ਸੁਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਭਨਾ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਜਗ ਦੀ ਡੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੋਹ ਸ਼ਿਵਜਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣਕੀ ਛਕਿਆ ਦੇਗ ਚਲਾਏ ਦੇਗ ਵਾਹੇ ਦੇਖ ਅਣਝਿਣ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿਗਨੀਆਂ ਨੇ ਧਰਮ ਹੇ ਸਿਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੋਹੀਆਂ ਤਰਖੜੀਆਂ ਤੇ ਚੜੇ ਤਨਾਰੇ ਨਾਲ ਚੜਾਏ ਗਏ ਗੁਰਦੁਆਰੇ ਦਿਸ਼ੇ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾ ਸਵਸ ਸੰਗ ਨਿਵਾਹੀ ਤਿੰਨਾਂ ਦੀ ਕਮਾਈ ਬਲ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਤੇ ਆਵਨ ਕਾ ਸਦਕਾ ਸਰਵ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਦੇ ਆਏ ਤੇ ਦੇਖ ਤਿੰਗ ਫਤਿਹ ਬਿਰਤ ਕੀ ਪੈਜ ਪੰਥ ਜੀ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾਜੈ ਕਾਜ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਦੇ ਰਾਖੇ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਦਿਓ ਸ੍ਰੀ ਨਨਕਾਣਾ ਸ਼ਿਵ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜੀ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼

ਸੱਦੇ ਉੱਠੇ ਜਾਹਿਦੇ ਦੇ ਵਚਨਸਾਰ ਆਪ ਜੀਆਂ ਦੇ ਦਰ ਕਰਦੇ ਸੇਵਕ ਬੀਬੀ ਮੋਹਨੀ ਮੁਰਲੀ ਮਿਲਵਾਨੀ ਸੱਚੇ ਪਾਤਸ਼ਾਹ ਜੀ ਜੋ ਕਿ ਆਪ ਜੀਆਂ ਦੇ ਭਾਣੇ ਅੰਦਰ ਜਿਤਨੇ ਸਵਾਸ ਆਪ ਜੀਆਂ ਨੇ ਬਖਸ਼ਿਸ਼ ਕੀਤੇ ਸਨ ਤਿਨ੍ਹਾਂ ਨੂੰ ਪੂਰਾ ਪੂਰਾ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ। ਤਿਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਚੰਨ ਕਮਲਾਂ ਪਾਸ ਅੰਤਿਮ ਅਰਦਾਸ ਕਰਦਿਆਂ ਹੋਇਆਂ ਤਿਨ੍ਹਾਂ ਦੇ ਸਿਵਕ ਪਰਿਵਾਰ ਭਾਈ ਮੁਰਲੀ ਮਿਲਵਾਨੀ ਸਮੁੱਚੇ ਸਿਵਕ ਪਰਿਵਾਰ ਪਾਸੋਂ ਸੱਚੇ ਪਾਤਸ਼ਾਹ ਜੀ ਅਲਾਹਣੀਆਂ ਦੇ ਜਾਪ ਕੀਤੇ ਗਏ। ਹਰ ਜਸ ਕੀਰਤਨ ਹੋਏ ਸੱਚੇ ਪਾਤਸ਼ਾਹ ਜੀ ਉਹ ਸ਼੍ਰੀ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਕੀਤੇ ਗਏ। ਸਮੁੱਚੀ ਸੇਵਾ ਨਿਭਾਉਂਦੇ ਆ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਰਥ ਬਖਸ਼ਣੀ ਦੀ ਬਾਣੀ ਪ੍ਰਦਰਸ਼ਨੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੁੱਚੇ ਸੇਵਕ ਪਰਿਵਾਰ ਆਈਆਂ ਸਿੱਖ ਸੰਗਤਾਂ ਦੇ ਹਿਰਦੇ ਵਸਾਉਣਾ ਜੀ ਉਸ ਵਿਛੜੇ ਹੋਏ ਰੂਹ ਨੂੰ ਆਪਣੇ ਚੰਨਾਂ ਅੰਦਰ ਸਦੇਵੀ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਵਾਸਤੇ ਬਲ ਬਖਸ਼ਿਸ਼ ਕਰਨਾ ਸੇਵਕ ਪਰਿਵਾਰ ਤੇ ਸਦਾ ਆਪਣਾ ਮਿਹਰ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੇ ਦਾ ਦਰੋ ਗੁਰੂ ਗੁਰੂ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸੱਚੇ ਪਾਤਸ਼ਾਹ ਜੀ ਤਿੰਨਾਂ ਬੇਨਤੀਆਂ ਅੰਦਰ ਸੇਵਕ ਪਰਿਵਾਰ ਪਾਸੋਂ ਆਪ ਜੀ ਨੂੰ ਸੁੰਦਰ ਰੁਮਾਲਾ ਸਾਹਿਬ ਭੇਟਾ ਕੀਤੇ ਗਏ। ਆਪ ਜੀ ਨੇ ਦਰ ਅੰਗੀਕਾਰ ਕੀਤੇ ਸੇਵਕਾਂ ਦੇ ਲੋਕ ਲੋਕ ਇੱਜ਼ਤ ਬਣਦੇ ਢੱਕ ਕੇ ਰੱਖਣੇ ਲਾਜ ਪਤ ਬਣਾਈ ਰੱਖਣੀ ਸੱਚੇ ਪਾਤਸ਼ਾਹ ਜੀਓ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰਕੇ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ ਜੋ ਜੀ ਸਕੇ ਸੋ ਆਪ ਜੀਆਂ ਦਾ ਪਾਵਨ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸ਼ਿਵ ਪਰਿਵਾਰ ਦੇ ਲੋਹ ਲੰਗਰ ਤਪਤ ਰੱਖਣੇ ਭੰਡਾਰੇ ਭਰਪੂਰ ਕਰਨੇ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰ ਪਾਸੋਂ ਆਪ ਜੀਆਂ ਦੇ ਪਾਵਨ ਹਰਿਮੰਦਰਾਂ ਦੀਆਂ ਸੇਵਾਵਾਂ ਵਾਸਤੇ ਲੰਗਰਾਂ ਦੀਆਂ ਸੇਵਾਵਾਂ ਵਾਸਤੇ ਰਾਗੇ ਸਿੰਘਾਂ ਜੀ ਦੀ ਉਪਜੀਵਿਕਾ ਵਾਸਤੇ ਬੇਅੰਤ ਬੇਅੰਤ ਮਾਇਆ ਹਾਜ਼ਰ ਹੈ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ ਸੋ ਸੋ ਖਜ਼ਾਨੇ ਧਰਮ ਦੀ ਕੀਰਤਨਾ ਭਰਪੂਰ ਕਰਨੇ ਜੀ ਸੇਵਕਾਂ ਨੂੰ ਦਿਨ ਦੁੱਗਣੀ ਰਾਤ ਚੌਕੀ ਤਰੱਕੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਬੀਬੀ ਮੋਹਨੀ ਮੁਰਲੀ ਮਿਲਵਾਨੀ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਸਮੁੱਚਾ ਮੁਰਲੀ ਮਲਵਾਨੀ ਪਰਿਵਾਰ ਸੱਚੇ ਪਾਤਸ਼ਾਹ ਜੀ ਮੀਰਪੁਰੀ ਪਰਿਵਾਰ ਬੁਕਸਾਨੀ ਪਰਿਵਾਰ ਵਾਰਸਵਾਨੀ ਪਰਿਵਾਰ ਸਾਧਵਾਨੀ ਪਰਿਵਾਰ ਬਿਜਲਾਨੀ ਪਰਿਵਾਰ ਸਮੁੱਚੇ ਹੀ ਸ਼ਿਵ ਪਰਿਵਾਰਾਂ ਪਾਸੋਂ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਅੰਤਿਮ ਅਰਦਾਸ ਵਿੱਚ ਸੱਚੇ ਪਾਤਸ਼ਾਹ ਜੀਓ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਆਪ ਜੀ ਨੇ ਕਿਰਪਾ ਕਰਨੀ ਸਮੂਹ ਸੇਵਕ ਪਰਿਵਾਰਾਂ ਦੀ ਅਰਦਾਸ ਆਪਣੇ ਚਰਨਾਂ ਅੰਦਰ ਕਬੂਲ ਕਰਦੇ ਹੋਇਆ ਬੀਬੀ ਜੀ ਨੂੰ ਆਪਣੇ ਚਰਨਾਂ ਅੰਦਰ ਸਦੇਵੀ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਵਾਸਤੇ ਬਲ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਬਿਨ ਸੰਗਤਾਂ ਆਪ ਜੀਆਂ ਦੇ ਪਾਵਨ ਦਰਬਾਰਾਂ ਅੰਦਰ ਨਤਮਸਤਕ ਹੋਈਆਂ ਭੇਟਾਵਾਂ ਅਰਪਣ ਕੀਤੀਆਂ ਸਮੂਹ ਸਾਧ ਸੰਗਤ ਦੇ ਹਾਜ਼ਰੀ ਦਰ ਲੇਖੇ ਲਾਉਣੇ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਗੁਰੂ ਕਿਰਪਾ ਪਾਵਨ ਪਵਿੱਤਰ ਹੁਕਮ ਬਖਸ਼ੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨ ਕੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੇ ਹੋ ਕਿ ਬੀਬੀ ਮੋਹਨੀ ਮੁਰਲੀ ਮਿਲਵਾਨੀ, ਜੋ ਕਿ ਗੁਰੂ ਮਹਾਰਾਜ ਜੀ ਦੇ ਭਾਣੇ ਅੰਦਰ ਜਿਤਨੇ ਸਵਾਸ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਸਨ, ਤਿਨ੍ਹਾਂ ਨੂੰ ਪੂਰਾ ਪੂਰਾ ਭੋਗਦੇ ਹੋਏ ਅਕਾਲ ਚਲਣ ਕਰ ਗਏ। ਤਿਨ੍ਹਾਂ ਦੇ ਅੱਜ ਪੰਜ ਭੌਤਿਕ ਸਰੀਰ ਨੂੰ ਆਪਾਂ ਸ਼ਮਸ਼ਾਨ ਘਾਟ ਵਿਖੇ ਅਗਨ ਭੇਟ ਕਰਕੇ ਆਏ ਹਾਂ। ਉਸ ਤੋਂ ਉਪਰੰਤ ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਆ ਕੇ ਅਲਾਹਣੀਆਂ ਦੇ ਜਾਪ ਕੀਤੇ, ਹਰ ਜਸ ਕੀਰਤਨ ਹੋਇਆ, ਅੰਤਿਮ ਅਰਦਾਸ ਕੀਤੀ ਗਈ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਉਸ ਵਿਛੜੀ ਰੂਹ ਨੂੰ ਆਪਣੇ ਚੰਨਾਂ ਅੰਦਰ ਸਦੀਵੀ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਵਾਸਤੇ ਬਲ ਬਖਸ਼ਿਸ਼ ਕਰਨ ਜੀ। ਸੋ ਸੇਵਕ ਪਰਿਵਾਰ ਪਾਸੋਂ ਆਈਆਂ ਸਮੂਹ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ, ਜੋ ਕਿ ਆਪ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਦੇ ਹੋਏ ਸੇਵਕ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਵਟਾਉਣ ਲਈ ਪਹੁੰਚੇ ਹੋ। ਸੋ ਪਰਿਵਾਰ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸੋ ਸਾਧ ਸੰਗਤ ਜੀ, ਹੁਣ ਇੱਥੇ ਸਮਾਪਤੀ ਹੈ, ਹੁਣ ਦੇਗਾਂ ਵਰਤਣਗੀਆਂ। ਸਾਰੀਆਂ ਸੰਗਤਾਂ ਨੇ ਪ੍ਰਸ਼ਾਦ ਲੈਣ ਤੋਂ ਉਪਰੰਤ ਫਿਰ ਲੋੜ ਅਨੁਸਾਰ ਜਿਸ ਨੂੰ ਵੀ ਲੋੜ ਹੋਵੇ ਉਹ ਲੰਗਰ ਹਾਲ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ, ਚਾਹ ਪਾਣੀ ਦੇ ਲੰਗਰ ਛਕ ਸਕਦਾ ਹੈ। ਸੋ ਅਰਦਾਸਾਂ ਦੇ ਜਥੇ ਪਾਸੋਂ ਸਾਰੀ ਸੇਵਾ ਨਿਭਾਉਂਦੇ ਹਾਂ। ਗਲਤੀਆਂ ਭੁੱਲਾਂ ਚੁੱਕਾਂ ਹੋ ਸਕਦੀਆਂ ਹਨ, ਆਪ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਸੋ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ 24 ਮਿੰਟ 25 ਮਿੰਟ ਲਗਾ ਲਓ ਭਾਵੇਂ ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ ਇਨਸਾਨ ਬਹੁਤ ਬਿਜ਼ੀ ਹੈ ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ ਮਾਂ ਬਾਪ ਦੇ ਵੀ ਕਰਦਾ ਆਪਣੇ ਕੰਮ ਵੀ ਕਰਦਾ ਪਰ ਉਸ ਕੋਲ ਟਾਈਮ ਨਹੀਂ ਹੈ ਨਾ ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ ਸੱਚਮੁੱਚ ਇਹੀ ਹੁਕਮ ਸੀ ਭਾਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਜਿਹਦੇ ਜਾਨਵਰ ਨੇ ਨਾ ਪਸ਼ੂ ਪੰਛੀ ਜਾਨਵਰ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ ਉਹ ਬੈਠ ਕੇ ਬੰਦਗੀ ਕਰ ਸਕਦਾ ਹੈ ਸਿਮਰਨ ਕਰ ਸਕਦਾ ਹੈ ਮੈਡੀਟੇਸ਼ਨ ਕਰ ਸਕਦਾ ਹੈ ਤੇ ਪਰਮਾਤਮਾ ਨੂੰ ਮਿਲ ਸਕਦਾ ਹੈ ਜਾਨਵਰ ਨਹੀਂ ਮਿਲ ਸਕਦੇ ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ ਪਰ ਨਹੀਂ ਹੁੰਦਾ ਮੇਰੇ ਕੋਲ ਸਾਰੇ ਸਾਮਾਨ ਆ ਜਾਣ ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ ਬੜੇ ਇੰਪਲਾਈ ਹੋਣ ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ ਮੈਡੀਟੇਸ਼ਨ ਸਿਮਰਨ ਭਗਤੀ ਬੈਠ ਕੇ ਜੋ ਭਗਤਾਂ ਨੇ ਕੀਤਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ ਸ਼ਬਦ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ ਤੂੰ ਕੇਵਲ 12 ਮਿੰਟ ਕੱਢ ਲੈ ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ 12.5 ਮਿੰਟ ਕੱਢ ਲੈ 12 ਮਿੰਟ ਵੀ ਨਹੀਂ ਉਸ ਤੋਂ ਹੋਰ ਅੱਧੇ ਕਰ ਲੈ 5-6 ਮਿੰਟ ਭਗਤੀ ਕਰ ਸਿਮਰਨ ਕਰ ਜੇ ਅਸੀਂ ਅੱਜ ਵੀ ਸਟਾਰਟ ਕਰੀਏ ਜਿਹੜੇ ਲੋਕ ਨਹੀਂ ਸਿਮਰਨ ਕਰਦੇ ਸਤਸੰਗ ਨਹੀਂ ਕਰਦੇ ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ ਘਰ ਬੈਠ ਕੇ ਸਿਮਰਨ ਬੰਦਗੀ ਕਰਨ ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ ਜਿਉਂ ਜਿਉਂ ਟਾਈਮ ਵਧੇਗਾ ਲਾਈਫ ਵਿੱਚ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ ਪਦਾਰਥ ਉਹੀ ਰਹਿਣਗੇ ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ ਡਜ਼ ਨਾਟ ਮੈਟਰ ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ ਮੈਂ ਸੁਖੀ ਹੋ ਜਾਊਂਗਾ ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ ਆਓ ਗੁਰੂ ਸਾਹਿਬ ਕਹਿੰਦੇ ਹਨ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੇਖੋ ਮੈਂ ਹੁਣ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ ਤੁਹਾਡੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ ਕਲੋਕ ਜਿਹੜੀਆਂ ਹੁੰਦੀਆਂ ਸਨ ਇਲੈਕਟ੍ਰਿਕ ਨਹੀਂ ਸੀ ਹੁੰਦੀਆਂ ਉਹ ਚਾਬੀ ਭਰਨੀ ਹੁੰਦੀ ਸੀ ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ ਜਦੋਂ ਤੇਰਾ ਮਨ ਜੁੜ ਗਿਆ ਨਾ ਫਿਰ ਤੂੰ ਭਾਵੇਂ ਆਪਣੀ ਜੋਬ

ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਖਮਨੀ ਸਾਹਿਬ ਗੌੜੀ, ਸੁਖਮਨੀ ਮਹੱਲਾ ਪੰਜਵਾਂ ਸਲੋਕ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਇਨ ਮੈਂ ਜੁਗਾਦ ਗੁਰੇ ਨਮਹਿ ਹੈ, ਸਤ ਗੁਰੇ ਨਮਹਿ ਹੈ, ਸ੍ਰੀ ਗੁਰਦੇਵ ਏ ਨਮਹਿ ਅਸ਼ਵਦੀ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ। ਸਿਮਰੋ ਜਾਸ ਵੀ ਸੰਬਰ ਇੱਕ, ਨਾਮ ਜਪਤ ਅਗੰਤ ਅਨੇਕ ਹੈ। ਵੇਦ ਪੁਰਾਣ ਸਿਮਰ ਸੁਧ ਆਖਰ ਕੀ ਨੇ, ਰਾਮ ਨਾਮ ਇਕਾਖਰ। ਕਿਨਕਾ ਜੀ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨੇ ਆਵੈ, ਤਾਂ ਕੀ ਇੱਕ ਦਸਤਵਾਰੋ, ਨਾਨਕ ਸੁਖਮੈ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜੁਮ ਨਸੈ। ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਵ ਅੰਗ ਦਿਨ ਜਾਗੈ। ਪ੍ਰਭ ਕੈ ਸਿਮਰਨ ਭੋ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਦ ਬੁੱਧ। ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਵਿਨਸੈ ਦੂਜਾ। ਪ੍ਰਭ ਕੈ ਸਿਮਰਨ ਤੇਰੇ ਦਿਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੇ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਭਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਉੱਚਾ। ਪ੍ਰਭ ਕੈ ਸਿਮਰਨ ਦ੍ਰਿਸ਼ ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੂਝੈ। ਪ੍ਰਭ ਕੈ ਸਿਮਰਨ ਨਾ ਜਮਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਇ ਸਮਾਏ। ਪ੍ਰਭ ਜੀ ਵਸੈ ਸਾਦਗੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬਹੁਮੋ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਰਤ। ਜਿਨਾਬ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪ੍ਰਭਕਾਰੀ, ਪ੍ਰਭ ਕੋ ਸਿਮਰੈ ਤਿੰਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿੰਨ ਸੂਖ ਵਿਆਹਵੇ। ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿੰਨ ਨਿਰਮਲ ਲੀਤਾ। ਪ੍ਰਭ ਕੋ ਸਿਮਰੈ ਤਿੰਨ ਅਨੰਤ ਘਨੇਰੇ, ਪ੍ਰਭ ਕੋ ਸਿਮਰੈ ਬਸੈ ਹੈ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨੇ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਜੁਨਕਾਰ, ਸੁਖ ਪ੍ਰਭ ਸਿਮਰਨ ਕਾਂਤਰਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਾ, ਨਾਨਕ ਤਿੰਨ ਦਿਨ ਸਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁਣ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ, ਕਟਕਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕੇ ਪ੍ਰਭ ਸਾਤ ਅਸ਼ਵਦੀ। ਜਹਿ ਮਾਤ ਪਿਤਾ ਸੁਖਬੀਤ ਨ ਭਾਈ, ਮਨੋਹਾ ਨਾਮ ਤੇਰੇ ਸੰਸਾਹਾਈ। ਜਹਿ ਮਾਂ ਭਿਆਨ ਦੂਤ ਜਮਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸਕਲ ਹੋਇ ਤਵਾਰੀ, ਹਰ ਕੋ ਨਾਮ ਕਿਰਮਾ ਉਦਾਰੀ। ਅਨਿਕ ਪੁਨਹਿ ਚਰਨ ਕਰਤ ਨਹੀਂ ਤਰੈ, ਕੋ ਨਾਮ ਕੋਟ ਪਾ ਪਰ ਹਰ ਹੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਓ ਸੁਖ ਅਨੇਰੇ। ਸਗਲ ਸਿੱਠ ਕੋ ਰਾਜਾ ਦੁਖਿਆਰ, ਕਾ ਨਾਮ ਜਪਤ ਹੋਏ ਸੁਖਿਆ। ਲਾਖ ਕਰੋੜੀ ਬੰਧਨ ਪਰੈਰ, ਕਾ ਨਾਮ ਜਪਤ ਨਿਸ਼ਤਰ ਹੈ। ਅਨਿਕ ਮਾਰੰਗ ਤਿਥਨੇ ਬੁਝਾਵੇ, ਹਰ ਕਾ ਨਾਮ ਜਪਤ ਅਗਾਵੇ।
ਜੇ ਮਾਰਗ ਇਹ ਜਾਤ ਕੇਲਾ ਤੈਰ ਨਾਮ ਸੰਗੋਤ ਸੁਵੇਲਾ ਐਸਾ ਨਾਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪ੍ਰਮਗਤ ਪਾਈ ਹੈ ਝੂਟਤ ਨਹੀਂ ਕੋਟ ਲਕਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਵਿਘਨ ਜੈ ਆਏ ਸੰਗਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਕ ਜੋਨ ਜਨ ਮੈਂ ਮਰਜਾਮ ਨਾਮ ਜੋਤ ਪਾ ਵਿਸਰਾਮ ਹਉ ਮੈਂ ਲਾਮ ਮਲਕ ਬੋ ਨ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜੇ ਮਾਰ ਕੇ ਗਨੇ ਜਾਏ ਨ ਕੋਸਾ ਹਰ ਕਾ ਨਾਮ ਮਹਾਂ ਸਿੰਘ ਤੋਸਾ ਜਹ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਬੰਦ ਤੇਰਾ ਕੋ ਨ ਸੰਜਾਨੂ ਹਰ ਕਾ ਨਾਮ ਤਹਿ ਨਾਮ ਪਛਾਨੂ ਜਹ ਮਾਂ ਭਿਆਨ ਤਪਤ ਵੋ ਕਾਮ ਤਹਿ ਕੇ ਨਾਮ ਕੀ ਤੁਮੋ ਪਰਛਾਮ ਜਾਂ ਤ੍ਰਿਖਾ ਮਨ ਤੁਜ ਅਕ ਰੱਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰੋ ਕਰ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੈ ਰੰਗੇ ਕੈ ਨਾਨਕ ਜਨ ਕੈ ਬ੍ਰਿਧ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪ ਭਰੈ ਨ ਭਉ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੁਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕੁਛ ਨਾਇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਅਰਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਜੀਨਾ ਹਰ ਅਰਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਔਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨ ਜਨ ਸੰਕੇਤੇ ਤਰੇ ਪਾਰ ਜਾਤਿ ਔਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਕਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਡੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬੰਨਤ ਦੇ ਫਰੀਆ ਅਨੇਕ ਪ੍ਰਕਾਰ ਕੇ ਵੋ ਜਿਤਨਾ ਪੁੰਦਾਨ ਹੋ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬੋ ਬਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨਾਖੁਣ ਫਿਰਤਵੇਂ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੇ ਸਰਦੀ ਵੈ ਅਗਨ ਮਾਹੇ ਉਤਪ੍ਰਾਨ ਕਨਿਕ ਅਸਵ ਹੈ ਵਰ ਭੂਮਦਾਨ ਨੌਲੀ ਕਰਮ ਕਰੈ ਬੋ ਆਸਨ ਜੈਨ ਮਾਨੁ ਸੰਜਮ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮਹਿਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਹਾਏ ਨਾਨਕ ਗੁਰਮੁਖ ਨਾਮ ਜਪਤ ਕਿਤ ਪਾਹੀ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇ ਕੋਵੋ ਸਾਧਨਾ ਕਰੈ ਮਨ ਤੇ ਕਬੂ ਨ ਵਿਖਿਆ ਟਰੈ ਜਲ ਧੋਵੈ ਬੋ ਦੇ ਅਨੀਤ ਸੁਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕਿ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਵ ਜਮਕਾਵੋ ਵਿਆਪੈ ਨਿਗ ਜਤਨ ਕਰ ਤਿਰਸਨ ਨਾ ਧਰਾਪੈ ਵੇਖ ਅਨੇਕ ਗੰਨੇ ਪੂਜੈ ਕੋਟ ਪਾਵ ਦੁਰਗੇ ਨੇ ਸੀਜੈ ਛੂਟਸ ਨਾਇ ਊ ਪਿਆਲ ਮੋਹ ਵਿਆਪੈ ਮਾਇਆ ਜਾਨ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੂਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕਿਸੇ ਵਾ ਲਾਗੈ ਜੇ ਕੋ ਆਪਣਾ ਦੁੱਖ ਮਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸਮਝਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਿਰੀਐ ਸਭ ਤੇ ਉੱਚਾ ਜਾਂ ਕਾ ਮਨੋਹੇ ਸਗਲ ਗਿਰੀ ਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸਿੱਟ ਸਾਜਨਾ ਸੋਕ ਦੋਗ ਜਨ ਸਮਦਿਸ਼ਟੇ ਤਾ ਨਾਨਕ ਪਾਪ ਨੇ ਲਿਪਾ
ਨਿਰਧਨ ਕੋ ਧਨ ਤੇਰੋ ਨਾਵ ਨਿਥਾਵੇ ਕੋ ਨਾਵ ਤੇਰਾ ਥਾਵ ਨਿਮਾਨੇ ਕੋ ਗੁਰੂ ਤੇਰੋ ਮਾਨ ਸੁਖ ਘਟਾ ਕੋ ਦੇਵ ਦਾਨ ਕਰਨ ਕਰਾਵਨ ਹਾਰ ਸੁਆਮੀ ਸੁਖ ਘਟਾ ਕੇ ਅੰਤਰ ਜਾਮੀ ਆਪਣੇ ਗਦਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮ ਰੇਸ਼ਟ ਤੁਮ ਤੇ ਹੋਏ ਨਾਨਕ ਔਰ ਨ ਜਾਣਸ ਕੋਈ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਕਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੁਣ ਦੁਰਮਤ ਮਲ ਹਿਰਿਆ ਸਕਲ ਉਦਮ ਮਹਿ ਉਦਮ ਪਲਾਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋ ਨਿਰਗੁਣ ਯਾਰਿਆਨੀਆ ਸੋ ਪ੍ਰਭ ਸਦਾ ਸਮਾਲ ਜਿਨ ਕਿਆ ਤੇ ਚੇਤ ਰੱਖ ਨਾਨਕ ਨਿਭਹੀ ਨਾਮ ਅਸ਼ਟਮੀ ਰਮਈਆ ਕੇ ਗੁਣ ਚੇਤ ਬਰਾਨੀ ਕੌਣ ਮੂਲ ਤੇ ਕੌਣ ਦਿਸ਼ਟਾਨੇ ਜਿਨ ਤੂੰ ਸਾਧ ਸਵਾਰ ਸਿਗਾਰਿਆ ਕਰਮ ਕਰਮੈ ਜਿਨੋ ਵਾਰਿਆ ਬਾਹਰ ਵਿਵਸਥਾ ਤੁਜੈ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਦ ਸੈਨ ਮੁਖ ਪਿਆਓ ਬੈਠ ਕੋ ਦੈ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਭਗਤ ਲੈ ਤੋ ਨਾਨਕ ਸੀਜੈ ਜੇ ਪ੍ਰਸਾਦ ਧਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹਸੈ ਜੇ ਪ੍ਰਸਾਦ ਪੀ ਸ਼ੀਤਲ ਜਲਾ ਸੁਖਦਾਈ ਪਵਨ ਪਾਉ ਕਾ ਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਧ ਵਸਾ ਦੀਨੇ ਹਸਤ ਪਾਉ ਕਰ ਨੇਤਰ ਰਸਨਾ ਤਿਆ ਸਹਿ ਤਿਆਗ ਔਰ ਸੰਰਚਨਾ ਐਸੇ ਦੋ ਗੁਣ ਅਨਵਿਆਪੇ ਨਾਨਕ ਕਾਢ ਲਿਓ ਪ੍ਰਭੂ ਆਪੇ ਆਦ ਅੰਤ ਜੋ ਰਾਖਣ ਹਾਰ ਤੇ ਸੁਪ੍ਰੀਤ ਨ ਕਰੈ ਗਵਾਰ ਜਾਂ ਕੀ ਸੇਵਾ ਨਾਉ ਨਿਤ ਪਾਵੇ ਤਾਂ ਸੋ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦਾ ਜੂਰੇ ਤਾਕੋ ਅੰਧਾ ਜਾਨ ਦੂਰੇ ਨਾ ਕੀ ਟਹਿਲ ਭਾਵੇ ਦਰਗੈ ਮਾਨਤ ਸਹਿਬ ਸਾਰੇ ਮੁਦ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌੜੀ ਸੰਗਰਚੈ ਸਾਜ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਸਿਰ ਕਰਮਾਨ ਜੋ ਹੋਣ ਸੋ ਦੂਰ ਪਰਾਨ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਜ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਆਂਧ ਕੂਪ ਮਹਿਤ ਵਿਕਰਾਰ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਹਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਰ ਮਨ ਮਾਇਆ ਛੁਪ ਸਨੇਹ ਕਿਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਹ ਪਹਿਲੋ ਸਵਾਨ ਅੰਤਰ ਅਗਨ ਬਾਹਰ ਤਨ ਸੁਆਹਾ ਗਰਭਾਤਰ ਕੈਸੇ ਤਰੈ ਅਥਾਹਾ ਜਾ ਕੈ ਅੰਤਰ ਵਸੈ ਪ੍ਰਭਾਪ ਨਾਨਕ ਤੇ ਜਨ ਸਹਿ ਸਮਾਨ ਸੁਣਨ ਦਾ ਕੈਸੇ ਮਾਰਗ ਪਾਵੈ ਕਰ ਗੇ ਰੇ ਓੜਨੇ ਬਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸਕੀਐ ਤੋ ਸਮਝੈ ਪੋਰਾ ਕਹਾਂ ਬਿਸਨ ਪਦਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾਵੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਸਾਈ ਸੁਭਾਵੈ ਨ ਚੀਤ ਜੋ ਬੈਰਾਜ ਤਾਂ ਸੁਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੈ ਅੰਨ ਕੇਲ ਮਾਇਆ ਰੰਗ ਰਸੈ ਤ੍ਰਿਕਰਮਾ ਨੈ ਮਨੈ ਪ੍ਰਤੀਤ ਕਾਨ ਲੈ ਮੈਂ ਮੁੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਦਰੋਹ ਇਹੋ ਜਗਤ ਵਿਆਹ ਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨੀ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੁਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੇ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ

ਸਾਧ ਜਾਇਆ ਸ਼ੁੱਧ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸ ਕਾਣ ਵੀ ਖੋਟ ਗਵਾਵੇ ਏਕ ਵੀ ਨਾ ਦੇ ਤਸਵੀਰ ਲੈ ਤੋ ਮੁੜਾ ਕੋ ਕਹਾਂ ਕਰੇ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਤ ਨਮਸਕਾਰਾ ਜਾ ਕੇ ਮਨ ਲਾਗਾ ਬ੍ਰਹਮ ਮਿੱਠਾ ਸਰਬ ਸੁਖਤਾ ਹੋ ਮਨ ਉਠਾ ਜੇ ਜਿਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨ ਸਾਹ ਆਪਣੀ ਦੇ ਰਾਤ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛਵਾ ਹੋਰ ਸਾਹਿਬ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਜਿਸੇ ਆਗਿਆ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਥਾ ਹੈ ਉਸੇ ਚੌਗੁਣ ਕਰੈ ਨਿਹਾ ਨਾਨਕ ਸਾਹਿਬ ਸਦਾ ਦਿਆ ਅਨੇਕ ਭਾਤ ਮਾਇਆ ਕੇ ਹੀ ਸਰ ਪਰ ਹੋ ਜਾਣੇ ਰੱਖੀ ਛਾਇਆ ਸੋ ਰੰਗ ਲਾਵੈ ਉਹ ਬਿਨਸੈ ਓਵਨ ਪਛਤਾਵੈ ਜੋ ਦੀ ਸੈ ਸੋ ਚਾਲਣ ਹਾਰ ਲਪਟ ਰਹੇ ਤੈ ਅੰਧਾਰ ਵਟਾਓ ਸੋ ਜੋ ਲਾਵੈ ਨੇ ਤਾਂ ਕੁਹਾਤ ਨੇ ਆਵੈ ਕੇ ਮਨ ਹਰ ਕੇ ਨਾਮ ਕਿਬਰੀ ਸੁਧਾਈ ਕਰਕੇ ਪਾਨਾਨ ਕਾਪ ਲੈ ਲਾਈ ਮਿਥਿਆ ਚੰਦਨ ਕਰਮ ਸਮਾ ਮਿਥਿਆ ਹੋ ਮੈਂ ਅਮਤਾ ਮਾਇਆ ਮਿਥਿਆ ਰਾਜ ਜੋਬਰ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਆਪੇ ਖਸਤਾ ਮਿਥਿਆ ਦਰੋਹ ਮੋਹ ਅਭਿਮਾਨ ਮਿਥਿਆ ਪਸੂ ਪਰ ਕਰ ਗਵਾਨ ਅਸਥਿਰ ਭਗਤ ਸਾਧਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸੁਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਭ ਕੋਹਿ ਰਹਿ ਮਿਥਿਆ ਨੇਤਰ ਪੇਖਤ ਪ੍ਰਕਿਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਣਬ ਵਿਕਾਰ ਗੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਹੈ ਪ੍ਰਭਕਾਰਾ ਮਿਥਿਆ ਬਾਤ ਲੇਤ ਵਿਕਾਰਾ ਮਿਨ ਬੁਝੇ ਮਿਥਿਆ ਸਭ ਹੈ ਸਫਲ ਦੇਹੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਕਤ ਕੀ ਆਰ ਜਾ ਸਾਜ ਬਿਨਾ ਕਹਿ ਹੋ ਸੁੱਚਾ ਪ੍ਰਥਾ ਨਾਮ ਬਿਨਾ ਧਨ ਅੰਧ ਮੁਕਾਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਤ ਦਾਮ ਧਨ ਧਨ ਤੇ ਜੰਜੇ ਗਟਵਸੀ ਹੋਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਔਰ ਕਛ ਔਰ ਕਮਾਵਤ ਮਨੇ ਪ੍ਰੀਤ ਮੁਖੋ ਗੁਣ ਲਾਵਤ ਜਾਨਣ ਹਾਰ ਪ੍ਰਭੂ ਪ੍ਰਬੀਨ ਵਾਰ ਪੇਖਣਾ ਕਾਉ ਭੀਨ ਔਰ ਉਪਦੇਸੈ ਆਪ ਨ ਕਰੈ ਆਵ ਜਾਵ ਜਨਮ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨੀ ਮੇਰਾ ਕਿਸੈ ਦੂਰ ਜਨਾਬ ਕਿਸੈ ਬਜਾਵਤ ਨੇਰਾ ਉਪਾਓ ਸਿਆਨਬ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਥਰੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ।

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪ੍ਰਮਕਤ ਪਾਵੇ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਦਿਹਾਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭਉ ਨਾਨਕ ਸਦਾ ਧਿਆਈਐ ਧਿਆ ਮਨ ਜੋ ਜੇ ਪ੍ਰਸਾਦ ਪਾਠ ਟਮਰਹਣ ਆਵੈ ਹੈ ਤਿਸੈ ਤਿਆਗ ਤੌਰ ਲੁਭਾਵੈ ਜੇ ਪ੍ਰਸਾਦ ਸੁ ਸੇ ਸੋਈ ਜੈ ਮਨ ਆਠ ਪੈਰ ਥਾਂ ਕਾ ਜਸ ਗਾ ਵਿਜੈ ਜੇ ਪ੍ਰਸਾਦ ਸੁ ਸਭ ਕੋ ਮਾਨੈ ਮੁਕਤਾਂ ਕੋ ਜਸ ਰਸਨ ਵਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਕੀ ਜੇ ਪੱਧਰ ਗਹਿ ਮਾਨ ਪਾਵੈ ਨਾਨਕ ਪਤ ਸਿੱਧੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਓ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਮਨ ਸੁਖ ਪਾਵੈ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪ੍ਰਭ ਠਾਕੁਰ ਤਾਕੈ ਜੇ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭੂਚੇ ਜੇ ਪ੍ਰਸਾਦ ਪਾਏ ਦੁਰਲਭ ਦੇਹੇ ਨਾਨਕ ਤਾਂ ਕੇ ਭਗਤ ਕਰੇ ਜੇ ਪ੍ਰਸਾਦ ਆਪ ਭੂਖਨ ਪਹਿਰੀ ਜੈ ਮਨ ਤੇ ਸਿਮਰਤ ਕੋ ਆਲਸ ਕੀ ਜੈ ਜੇ ਪ੍ਰਸਾਦ ਹਸਵ ਹਸਤ ਸਵਾਰੀ ਮਨ ਤਿਸ ਕੋ ਕਬੂਰ ਮਿਸਾਰੀ ਜੇ ਪ੍ਰਸਾਦ ਬਾਗ ਮਿਲਖ ਦਨਾ ਰਾਗ ਪ੍ਰਭ ਆਪਣੇ ਮਨਾ ਜਿਨ ਤੇਰੀ ਵਣ ਬਣਤ ਬਣਾਈ ਊਠਤ ਬੈਠਤ ਸਤ ਸਹਿ ਧਿਆਈ ਸਹਿ ਧਿਆਇ ਜੋ ਏਕ ਅਲਖੈ ਇਆਂ ਉਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰਹਿ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਖਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਰੂਪ ਜੇ ਪ੍ਰਸਾਦ ਤੇਰੀ ਨਿੱਕੀ ਦਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਿਸ ਕਹਿ ਹੈ ਜੇ ਪ੍ਰਸਾਦ ਸੁਨਹਿ ਕਰਨ ਨਾ ਜੇ ਪ੍ਰਸਾਦ ਭੇਖੈ ਵਿਸ਼ਵਾਸ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸੈ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਜਲੈ ਜੇ ਪ੍ਰਸਾਦ ਸੰਪੂਰਨ ਫਲੈ ਹੈ ਜੇ ਪ੍ਰਸਾਦ ਪ੍ਰਮੁਖ ਪਾਵੈ ਜੇ ਪ੍ਰਸਾਦ ਸੁਸੈ ਸਮਾਵੈ ਐਸਾ ਪ੍ਰਤਿਆ ਗੁਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨੈ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੁੜ ਤੂੰ ਤਾਂ ਕੋ ਜਾ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਚਾਰ ਮਨ ਸਦਾ ਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਜ ਜੇ ਪ੍ਰਸਾਦ ਸਭ ਕੀਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ

ਵਿਕਾਸ ਪ੍ਰਭ ਸੁਭ ਵਸਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਿਛੂ ਨੇ ਕਿਨੂੰ ਲਿਆ ਜਿਤ ਜਿਤ ਲਾਓ ਤਿਤ ਲਗੇ ਹਰਨਾਥ ਨਾਨਕਿਨ ਕਹਿ ਕਛੂ ਨੈ ਹਾਥ ਸਲੋਕ ਅਗਮ ਅਗਾਧ ਬਾਲ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮਿਤਾ ਨਾਨਕ ਬਿਰਮੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਗ ਸੰਗ ਮਿਟੈ ਵਿਮਾਨ ਸਾਧਗ ਸਿੰਘ ਪ੍ਰਗਟੈ ਸੋ ਗਿਆ ਸਾਧ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧਗ ਸੰਗ ਪਾਏ ਨਾਮ ਰਤਨ ਸਾਧਗ ਸੰਗੇ ਗੋ ਪ੍ਰਜਤਨ ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਇ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁੱਲੈ ਸਾਧ ਕੇ ਸੰਗ ਆਵੈ ਬਸ ਪੁੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਰਬ ਕੀ ਰੇਨ ਸਾਧ ਕੈ ਸੰਗ ਮਨੋਹਰ ਵੈਨ ਸਾਧ ਕੈ ਸੰਗ ਨਹਿ ਕਤ ਹੁਣ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧ ਕੈ ਸੰਗ ਮਾਇ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸਮਝਾਨੇ ਪ੍ਰਮਾਨੰਦਾ ਸਾਧ ਕੈ ਸੰਗ ਨਹੀਂ ਹੋ ਤਾਪ ਸਾਧ ਕੈ ਸੰਗ ਤਜੈ ਸਵਾਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੈ ਸੰਗ ਨ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਬਤ ਅਗੋਚਰ ਲੈ ਹੈ ਸਾਧੂ ਕੈ ਸੰਗ ਅਜਰ ਸਹਿ ਹੈ ਸਾਧ ਕੈ ਸੰਗ ਵਸੈ ਥਾਨ ਉਠੈ ਸਾਧੂ ਕੈ ਸੰਗ ਮਹਿਰ ਪਹੁੰਚੈ ਸਾਧ ਸੰਗ ਦਿਢੈ ਸਭ ਧਰਮ ਸਾਧ ਕੈ ਸੰਗ ਕੀ ਉਲਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੋ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂ ਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਸੋਹਿਲਾ ਸਾਧ ਸੰਗ ਬਿਛਤ ਹਰ ਮੇਲਾ ਜੋ ਇੱਛੈ ਸੋਈ ਪਰ ਪਾਵੈ ਸਾਧ ਕੈ ਸੰਗ ਨੈ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨੈ ਮਨ ਤੇ ਵਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮਿੱਠਾ ਸਾਧੂ ਕੈ ਸੰਗ ਖੱਟ ਖੱਟ ਡਿੱਠਾ ਸਾਧ ਸੰਗ ਵੇ ਅਗਿਆਕਾਰੀ ਸਾਧ ਸੰਗਤ ਵਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਪਿਟੇ ਸੰਜੋਗ ਸਾਧ ਕੀ ਮਹਿਮਾ ਬੇਦ ਨ ਜਾਣੈ ਜੇ ਤਾ ਸੁਣੈ ਤੇ ਤਾ ਵਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾਨੇ ਅੰਤ ਸਾਧ ਕੀ ਸੋਭਾ ਸਦਾ ਵੇ ਅੰਤ ਸਾਧ ਕੀ ਸੋਭਾ ਊਂਸ ਤੇ ਊਚੀ ਸਾਧ ਕੀ ਸੋਭਾ ਮੂੰਸ ਤੇ ਊਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਤਨਾ ਪਾਏ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੈ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਕ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਖੁਲਾ ਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰਜ ਏਕ ਜੋ ਵਜਦਾ ਕੋ ਖੁਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਓ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਰਨ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਰੂ ਪਰ ਆਕਾਸ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਏ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਰ ਕਿਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਾਇਆ
ब्रह्मज्ञानी सदा समदर्शी, ब्रह्मज्ञानी की दिष्ट अमृत बरसी, ब्रह्मज्ञानी बंदनते मुक्ता, ब्रह्मज्ञानी के निर्मल जुगता, ब्रह्मज्ञानी का भोजन ज्ञान, नानक ब्रह्मज्ञानी का ब्रह्म ध्यान, ब्रह्मज्ञानी एक उपर्यास, ब्रह्मज्ञानी का नहीं विनाश, ब्रह्मज्ञानी के गरीब समाह, ब्रह्मज्ञानी प्रकारुमाह, ब्रह्मज्ञानी कहना ही तंदा, ब्रह्मज्ञानी ले तावत बंदा, ब्रह्मज्ञानी कह होए सो पला, ब्रह्मज्ञानी सफल फला, ब्रह्मज्ञानी संग सगल उधार, नानक ब्रह्मज्ञानी जपै सगल संसार, ब्रह्मज्ञानी कह कै रंग, ब्रह्मज्ञानी कह बसै प्रभ संग, ब्रह्मज्ञानी कह नाम आधार, ब्रह्मज्ञानी कह नाम प्रवार, ब्रह्मज्ञानी सदा सजागत, ब्रह्मज्ञानी अहम्ब त्यागत, ब्रह्मज्ञानी कह मन परमानंद, ब्रह्मज्ञानी कह घर सदा आनंद, ब्रह्मज्ञानी सुख सहज निवास, नानक ब्रह्मज्ञानी का नहीं बिना, ब्रह्मज्ञानी ब्रह्म का वेता, ब्रह्मज्ञानी एक संहिता, ब्रह्मज्ञानी कह हुए अचिंत, ब्रह्मज्ञानी का निर्मल मंत, ब्रह्मज्ञानी जिस करे प्रभु आप, ब्रह्मज्ञानी का बड़ प्रताप, ब्रह्मज्ञानी का दस बड़ पागी पाइये, ब्रह्मज्ञानी को बल बल जाइये, ब्रह्मज्ञानी को खोजे महेश्वर, नानक ब्रह्मज्ञानी आप परमेश्वर, ब्रह्मज्ञानी की कीमत नाहि, ब्रह्मज्ञानी कह सगल मन माहे, ब्रह्मज्ञानी का कौन जाने भेद, ब्रह्मज्ञानी को सदा देश, ब्रह्मज्ञानी का कथिया न जाए अदा कर, ब्रह्मज्ञानी सर्व का ठाकुर, ब्रह्मज्ञानी कीमत कौन बखान है, ब्रह्मज्ञानी की गत ब्रह्मज्ञानी जान है, ब्रह्मज्ञानी

ਸੁਖਮੈ ਜਾਣਿਆ ਸੂਰ ਚੋਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤ ਸਰਬ ਕੋ ਗਿਆਨ ਚੋਰ ਨਾਮੈ ਜਪੈ ਕੋ ਨਾਮ ਜੋ ਜੋ ਜਪੈ ਤਿਸਕੀ ਗਤ ਹੋਏ ਸਾਧ ਸੰਗ ਭਾਵੈ ਜਨ ਕੋ ਕਰ ਕਿਰਪਾ ਤਰੁਰ ਧਾਰੈ ਪਸ਼ ਪ੍ਰੇਤ ਮੁਕਤ ਪਾਤਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜਗਤ ਕਿਤੇ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਨਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਨ ਤਣ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਕਬ ਕੀਆ ਗਾਵ ਤਵੀ ਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਕ ਤੈਸਾ ਉਸੋਗ ਸਦਾ ਅਨੰਤੈ ਨਹਿ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕੀ ਹੈ ਜੀਵਨ ਮੁਕਤ।

ਜਪ ਜਨ ਸਦਾ ਸਦਾ ਦਿਨ ਰਹਿਣੇ ਤਬ ਤੇ ਊਚ ਨਿਰਮਲੇ ਕਰਨੇ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਨ ਮੰਤੀ ਆਵ ਜਾ ਕੈ ਮਨ ਗੁਰ ਕੀ ਪ੍ਰਤੀਤਿ ਜਿਨ ਆਵੈ ਹਰ ਪ੍ਰਭਜੀਤ ਭਗਤ ਭਗਤ ਸੁਣਿਆ ਤੇ ਲੋਏ ਜਾ ਕੈ ਹਿਰਦਾ ਏਕੋ ਹੋਏ ਸੱਚ ਕਰਨੀ ਸਤਾ ਕੀ ਰਹਿਤ ਸੱਚ ਹਿਰਦਾ ਸਤਮੁ ਕੈਤ ਸਾਚੇ ਦਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਗੁਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੇਖ ਨਾਰੰਗ ਕਿਚ ਤ੍ਰੈਉ ਗੁਣ ਤੇ ਪ੍ਰਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਰਾਖ ਪਰੀ ਅਵਨਾਸੀ ਪਰਮਨ ਮੈ ਰਾਖ ਮਾਨੁ ਕੀ ਤੂ ਪ੍ਰੀਤਿ ਆਗ ਕਿਸੇ ਪ੍ਰਹਿ ਨਾਹੀ ਕਿਤ ਕੋਏ ਸਰਬ ਨਿਰੰਤਰ ਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਏ ਸੁਜਾਨਾ ਪਾਰ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਮਨ ਏਵ ਅੰਦਰਾਉ ਮਨਸਾ ਪੂਰਨ ਸੰਨਾ ਜੋਗ ਜੋ ਗੁਰ ਪਾਇਆ ਸੋਈ ਹੋਗ ਹਾਰਨ ਪਰਮ ਜਾ ਕਾ ਨਿਤ੍ਰਿਪੋਰ ਤਿਸਕਾ ਮੰਤ੍ਰ ਨ ਜਾਣ ਹੋਰ ਆਨੰਦ ਰੂਪ ਮੰਗਲ ਸਤ ਜਾ ਕਰ ਸਾਰਭ ਥੋਗ ਸੁਣਿਆ ਕਰਤਾ ਕਰ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗਿਸ਼ਤ ਮੈਂ ਭੋਗੀ ਧਿਆਏ ਧਿਆਏ ਗੁਰਤੇ ਸੁਪਾਇਆ ਨਾਨਕ ਤਿਸ ਗੁਰਖ ਕਾਟਣੇ ਅੰਤ ਨ ਪਾਇਆ ਜਾ ਕੇ ਲੀਲਾ ਕੀ ਮਤ ਨਾਹੀ ਪ੍ਰਗਲ ਦੇਵ ਹਾਰੇ ਉਗਾਹੀ ਪਿਤਾ ਕਾ ਜਨਮ ਕੇ ਜਾਣ ਪੂਤ ਸਗਲ ਪ੍ਰੋਈ ਆਪਣੇ ਸੂਤ ਸੁਮਤ ਗਿਆਨ ਗਿਆਨ ਜਿੰਦੇ ਜਮਦਾਸ ਨਾਮ ਧਿਆ ਮੈਂ ਸੇ ਤੈ ਗੁਣ ਮੈਂ ਜਾ ਕੋ ਬਰਮਾਏ ਜਨਮ ਮਰੈ ਫਿਰ ਆਵੇ ਜਾਏ ਊਚ ਨੀਚ ਇਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਦੇਖ ਕਰੈ ਇਕ ਰੰਗ ਨਾਨਾ ਵਿਦਕੀ ਨੋ ਵਿਸਾਰ ਪ੍ਰਭ ਨਾਸੀ ਏਕੰਕਾਰ ਨਾਨਾ ਚਲਿਤ ਕਰੇ ਕਿ ਨਮਾਹੀ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦਗਰ ਬਲੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਦੀਵੈ ਨਾਨ ਹਰਨਾਉ ਨਾਮ ਕਿਰਾਰੇ ਸਗਲੇ ਜੰਤ ਨਾਮ ਕਿਰਾਰੇ ਖੰਡ ਬ੍ਰਹਿਮੰਡ ਨਾਮ ਕਿਰਾਰੇ ਸਿਮਰਤ ਭੇਦ ਪੁਰਾਨ ਨਾਮ ਕਿਰਾਰੇ ਸੁਣਨ ਗਿਆਨ ਧਿਆਨ ਨਾਮ ਕਿਰਾਰੇ ਆਕਾਸ ਪਾਤਾਲ ਨਾਮ ਕਿਰਾਰੇ ਸਗਲੀ ਆਕਾਰ ਨਾਮ ਕਿਰਾਰੇ ਪ੍ਰਿਆ ਸਭ ਪਵਨ ਨਾਮ ਕੈ ਸੰਗਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰਤੂਤ ਸਤ ਸਜਾ ਕੇ ਬਾਣੀ ਸਤ ਪ੍ਰਗਮਾਈ ਸਮਾਣੀ ਸਤ ਕਰਮ ਜਾ ਕੇ ਰਤਨਾ ਸਤ ਮੋਲ ਸਤ ਸਤ ਉਤ ਪਤ ਸਤ ਕਰਨੇ ਨਿਰਮਲ ਨਿਰਮਲੀ ਤਿਸੈ ਬੁਝਾਏ ਤਿਸੈ ਸਭ ਬਲੀ ਸਤ ਨਾਮ ਪ੍ਰਭਕਾਰ ਸੁਭਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧ ਉਪਦੇਸ਼ ਸਤ ਤੇ ਦਿਨ ਜਾ ਕਰ ਦੈ ਪ੍ਰਵੇਸ਼ ਸਤ ਨਿਰਤ ਬੁਝੇ ਜੀ ਕੋਈ ਨਾਮ ਜੀ ਬੁੱਧ ਤਾਂ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਨ ਆਪਣੀ ਮਿਤ ਗਤ ਜਿਸ ਕੇ ਸਿਰਸ ਤੋਂ ਕਰਨ ਹਾਰ ਆਵਰਨ ਨਾ ਬੂਝ ਕਰਤ ਵਿਚਾਰ ਕਰਤੇ ਕੇ ਮਿਤ ਨਾ ਜਾ ਰੱਖੀਆ ਨਾਨ ਜੁੱਤ ਜਵਾਵੈ ਸੋ ਵਰਤੀਆ ਬੇਸਮਾ ਨਾ ਬੇਸਮ ਬੈ ਬਿਸਮਾਰ ਜਿਨ ਬੁੱਝਿਆ ਤਿਸਾਇਆ ਸਵਾਰ ਭਰਮ ਕਹਿ ਰੰਗ ਰਾਜ ਜਨ ਰਹੇ ਗੁਰ ਕਹਿ ਬਚਨ ਤਾਰਤ ਲਹੇ ਹੋਏ ਦਾਤੇ ਤੁਕ ਕਾਟਨ ਹਾਰ ਜਾਂ ਕਹਿ ਸੰਗ ਤਰੇ ਸੰਸਾਰ ਜਨਕਾ ਸੇਵਕ ਸੋਭਣ ਭਾਗੀ ਜਨਕਾ ਸੰਗ ਏਕ ਲੀ ਲਾਗੀ ਗੁਰ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸਚ ਜੁਗਾਦ ਸਚ ਐਬੇ ਸਚ ਨਾਨਕ ਕੋਸੀ ਬੇ ਸਚ ਅਸ਼ਪਰੀ ਚਾਰਨ ਸਤ ਸਤ ਪ੍ਰਤਨ ਹਾਰ ਪੂਜਾ ਸਤ ਸਚੇ ਵਦਾਰ ਦਰਤਨ ਸਤ ਸਤ ਪੇਕਨ ਹਾਰ ਨਾਮ ਸਤ ਸਤਿਆਵਨ ਹਾਰ ਆਪ ਸਤ ਸਤ ਸਬਦਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਣਤਾ ਬੁਜਨ ਹਾਰ ਕੋ ਸਤ ਹੋਏ ਨਾਨਕ ਸਤ ਸਤ ਪ੍ਰਭੋਈ ਸਤ ਸਰੂਪ ਹਿਰਦੇ ਜਨਮਾਨੀਆਂ ਕਰਨ ਕਰਾਵ ਤਿਨ ਮੋਹਨ ਪਛਾਨੀਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਈ ਪਛਾਨਾ

ਨਾਨਕ ਪ੍ਰਗਾਸ ਤਲੋ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧਿ ਆਪ ਆਪਨ ਕੀਆ ਨਾਨਕਾ ਆਪੇ ਹੀ ਗਿਰਜਾ ਪ੍ਰਸ਼ਪਦੀ ਜਬਿਆ ਕਾਰਿਓ ਕਥਨ ਜੀਤੇ ਤਲ ਪਾਪ ਮੰਤਵ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ਼ਕਾ ਵਰਣ ਚਿਹਨ ਨਾ ਜਾਪਤ ਤਬ ਹਰਕ ਸੋਗ ਕੌਂਕ ਸੇ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋ ਵਸ ਬ੍ਰਹਮ ਆਪਨ ਕੇ ਲਿਆ ਪੂਰਤੀ ਜਾ ਨਾਨਕ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਦਨੀ ਤਬ ਬੰਦ ਮੁਗਤ ਕੋ ਕਿਸ ਕੋ ਗਨੀ ਜਬ ਇਕ ਹੈ ਹਰ ਅਗਮ ਅਪਾਰ ਤਬ ਨਰਕ ਸੁਰਗ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਇ ਤਬ ਸਿੰਹ ਸੁਗਤ ਕੋ ਕਿਠਾਈ ਜਬ ਆਪ ਹੈ ਆਪ ਆਪਣੀ ਜੋਤ ਧਰੈ ਤਬ ਕਬ ਨੀ ਡਰ ਕੌਣ ਕਤ ਡਰੈ ਆਪ ਚਲਿਤ ਆਪਣ ਹਾਰ ਨਾਨਕ ਠਾਕੁਰ ਦਮ ਅਪਾਰ ਅਬਨਾਸੀ ਸੁਖਿਆ ਪਨਿਆਸਨ ਤੈ ਜਨਮ ਮਰਨ ਕੋ ਕਹਾ ਬਿਨਾ ਸੁਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਚਿਤਰਾਸ ਬਹੁ ਕਿਚ ਹੋਏ ਜਬ ਅਵਗਤ ਅਗੋਤਰ ਪ੍ਰਵੇਕਾ ਤਬ ਚਿਤ੍ਰ ਗੁਪਤ ਕਿਚ ਗੋਤ ਲੇਖਾ ਜਬ ਨਾਥ ਨਿਰੰਜਨ ਗੋਤਰ ਗਾਦੇ ਤਬ ਕਉ ਛੁਟੇ ਕੁੰਡ ਬੰਧਨ ਵਾਦੇ ਆਪਨੀ ਆਪ ਆਪੀ ਅਚਰਗਾ ਨਾਨਕ ਆਪ ਰੂਪ ਆਪ ਹੀ ਪ੍ਰਗਾ ਜੈ ਨਿਰਮਲ ਪੁਰਖ ਪ੍ਰਗਵਤ ਹੋਤਾ ਤੈ ਬਿਨ ਮੈਨ ਕਹੋ ਕਿਆ ਦੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਮਾਨ ਜੈ ਤੁਰੂ ਕੇਵਲ ਜਗਦੀਸ ਤੈ ਛਲ ਛਿੰਦ ਲਗਤ ਕੋ ਜੀਸ ਜੈ ਜੋਤ ਤੁਰੂਪੀ ਜੋ ਸੁਨ ਸਮਾਵੈ ਤੈ ਕਿਸੈ ਭੂਕ ਕੌਣ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਾ ਨਾਈ ਸੁਮਾਰ ਜਬ ਆਪਣੀ ਸੋਭਾ ਆਪ ਅੰਤੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਪਲਾ ਆਪ ਹੈ ਪ੍ਰਵੀਨ ਤੈ ਵੇਦ ਕਤੇ ਕਹਾਂ ਕੂਚੀਨ ਤਬੀ ਆਪਣੀ ਆਪ ਆਪ ਉਰਦਾਰ ਤੋ ਸਗਨ ਅਪਸ਼ਗਨ ਕਹਾ ਵਿਚਾਰ ਜੇ ਆਪਨ ਊਚ ਆਪਣੀ ਆਪ ਨੇੜਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਰ ਨਾਨਕ ਆਪਣੀ ਗਤ ਜਾਣੂ ਆਪ ਜੇ ਅਚਲ ਅਛੇਦ ਅਪੇਦ ਸਮਾਇਆ ਊਹਾਂ ਕਿਸੇ ਵਿਆਪ ਸਮਾਇਆ ਆਪ ਸੁਖੋ ਆਪੇ ਆਦੇਸ਼ ਤੈ ਗੁਣ ਕਾ ਰਾਹੀਂ ਪ੍ਰਵੇਸ਼ ਤੈ ਇਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਚਲਾ ਗਏ ਚਿੰਤਾ ਜੇ ਆਪਣੀ ਆਪ ਆਪ ਤਿਆਰ ਤੈ ਕੌਣ ਕਤੇ ਕੌਣ ਤੂੰ ਨਿਹਾਰ ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪੇ ਪੂਚਾ ਜੇ ਆਪ ਰਚਿਓ ਪ੍ਰਪੰਚਕਾਰ ਤੈ ਗੁਣ ਮੈਂ ਕੇ ਨੋ ਵਿਸਥਾਰ ਪਾਪ ਕੁਣਤਾ ਮਈ ਕਹਾਵਤ ਕਉ ਨਰਕ ਕਉ ਤ੍ਰਿਪੰਚਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਬ੍ਰਹਮ ਬੈ ਭਾਰ ਦੋਖ ਸੋਪਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਨ ਖੇਲ ਆਪ ਕਰ ਦੇਖਾ ਖੇਲ ਸੰਕੋਚੈ ਤੂੰ ਨਾਨਕੀ ਕਹਿ ਜੇ ਅਵਗਤ ਭਗਤ ਆਪ ਜੇ ਪਤਰੇ ਪਾਸਾਰ ਸੰਤ ਪ੍ਰਤਾਪ ਤੂੰ ਪਾਕ ਕਾ ਆਪੈ ਧੁਨੀ ਉਨਕੇ ਸੋਭਾ ਉਨਹੂੰ ਬਣੀ ਆਪੈ ਹੈ ਕੁਤ ਕਰੈ ਅਨੰਤ ਚੋਜ ਆਪੇ ਰਸ ਭੋਗ ਨਿਯੋਗ ਜਿਸ ਪਾਵੈ ਤਿਸ ਆਪਨ ਨਾ ਹੀ ਲਾਵੈ ਜਿਸ ਪਾਵੈ ਤਿਸ ਖੇਲ ਖਿਲਾਵੈ ਬੇਸ ਮਾਰ ਯਥਾ ਅਗਨਤੀ ਅਤੋਲੈ ਜੋ ਬੁਲਾਵੋ ਸੋ ਨਾਨਕ ਉਦਾਸ ਬੋਲੈ ਸੋ ਜੀ ਜੰਤ ਕੀ ਠਾਕੁਰ ਆਪੇ ਵਰਤਨਹਾਰ ਨਾਨਕੇ ਕੋ ਪਤਰਿਆ ਦੂਜਾ ਕਹਿ ਦਿਟਾਰ ਤਰੀ ਆਪ ਕਤੇ ਆ ਸੁਨਿਹਾਰ ਆਪਹੇ ਕਾ ਵਿਸਤਾਰ ਜਾ ਤੁਜ ਬਾਵੈ ਤਾਂ ਸੇ ਤੂ ਪਾਏ ਆਪਣੇ ਬਾਣ ਲੈ ਸਮਾਏ ਤੁਮ ਤੈ ਬਿਨ ਨਹੀਂ ਕਿਸੋਈ ਆਪ ਜੋਤ ਚਮ ਜਗਤ ਪੁਰੋਈ ਜਾਂ ਕੋ ਪ੍ਰਭਜੋ ਆਪ ਬੁਝਾਏ ਸਚ ਨਾਮ ਸੋਜਨ ਪਾਏ ਸੋ ਸੁੰਦਰਤੀ ਤਤਕਾ ਬੇਤਾ ਨਾਨ ਸਗਲ ਸਿਸਕਾ ਜੀਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੇ ਸੋ ਮੁਆ ਜਿਸ ਮਨੋ ਵੀ ਸਾਰ ਤਿਸ ਤਜਵਰ ਕਹਾ ਕੋ ਜਾਏ ਸਭ ਸਿਰੇ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸੁਭਾਤ ਅੰਤਰ ਬਾਹਰ ਜਾਣ ਸਾਤ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾ ਨਹੀਂ ਆਪ ਅੰਤਰ ਜਾ ਵੀ ਰਹੋ ਵੀ ਆਪ ਪੜਤ ਪਾਲੈ ਜੀ ਅਨੁਭਵ ਬਾਤ ਜੋ ਜੋ ਰਚਿਓ ਸੋ ਤਿਸੇ ਦਿਆਤ ਜਿਸ ਬਾਵੈ ਚਿਤਲੇ ਮਿਲਾਈ ਭਗਤ ਗ੍ਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕੀ ਜਾਣਿਆ।

ਆਠ ਪੈਰ ਘੁੱਟੇ ਕੋ ਨੇੜਾ ਮਿਟੈ ਅਗਿਆਨ ਵਿੱਚੈ ਅੰਧੇਰਾ ਸੁਣ ਉਪਦੇਸ਼ ਸਿਖਦੇ ਬਰਸਾਵੋ ਮਨ ਇੱਛੇ ਨਾਨਕ ਤੁਲ ਪਾਵੋ ਹਾਲਤ ਪਲਤ ਦੋਇ ਲਈ ਸਵਾਰ ਰਾਮ ਨਾਮ ਅੰਤਰ ਉਰਦਾਰ ਪੂਰੇ ਗੁਰ ਕੀ ਪੂਰੇ ਦਿਖਿਆ ਜਿਸ ਮਨ ਵਸੈ ਤਿਸ ਤਾਚ ਪਰਿਖਿਆ ਮੰਤਨ ਨਾਮ ਜਪੋ ਲਿਵਲਾਈ ਦੁਖ ਦਰਦ ਮੰਤੇ ਬੋ ਜਾਈ ਸਚ ਵਾਪਾਰ ਕਰੋ ਵਾਪਾਰੀ ਦਰਗਾ ਨਿਭ ਖੇਪ ਦੁਮਾਰੀ ਏਕ ਕਾਟੇ ਕਰਖੋ ਮਨ ਮਾਹੀ ਨਾਨਕ ਬੋਲਣ ਆਵੇ ਜਾਹੀ ਤਿਸਤੇ ਦੂਰ ਕਹਾਂ ਕੋ ਜਾਈ ਉਬਰੇ ਰਾਕਨ ਹਾਰ ਦੀ ਆਈ ਨਿਰਬੋ ਜਪੈ ਸਗਲ ਬੋ ਮਿਟੈ ਪਰਮ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰਮ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਰ ਸੁਖ ਚਿੰਤਾ ਜਾਇ ਮਿਟੈ ਅੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਝਾਕੇ ਕਾਰੀ ਪੂਰਾ ਮਤ ਪੂਰੇ ਅੰਮ੍ਰਿਤ ਜਾਕੇ ਦ੍ਰਿਟ ਦਰਸਨ ਪੇਖਤ ਉਦਰਤ ਸਿੱਟ ਸ਼ਰਨ ਕਮ ਜਾ ਕੇ ਅਨੂਪ ਸਫਲ ਦਰਸਨ ਸੁੰਦਰ ਹਰੂਪ ਤੁਹਾਨੂੰ ਸੇਵਾ ਸੇਵਕ ਪ੍ਰਮਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਕੈ ਨਿਕਟਾ ਆਪ ਅਧਿਕਾਰ ਅਮਰ ਵੇ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਆਇਆ ਸਲੋਕ ਗਿਆਨ ਅੰਜਨ ਗੁਰੂ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਬੇਟੀਆ ਨਾਨਕ ਮਨ ਪ੍ਰਕਾਸ਼ ਪਦੀ ਸੰਤ ਸੰਗ ਅੰਤਰ ਪ੍ਰਪਟੀਟਾ ਨਾਮ ਪ੍ਰਭੂ ਕਾਲਾ ਗਾ ਮਿੱਠਾ ਸਗਲ ਸਮਗਰੀ ਏਕ ਘਟਮਾਏ ਅਨਿਕ ਰੰਗ ਨਾਨਾ ਦਿਸ਼ਟਾਹੇ ਨਾਉਨ ਦੀ ਅੰਮ੍ਰਿਤ ਪ੍ਰਕਾਰ ਰਾਮ ਦੇਹੀ ਮੈਂ ਸ਼ਕਾ ਵਿਸਰਾਮ ਸੁਨ ਸਮਾਨ ਅਨੰਤ ਰਾਜ ਤਹਿਨ ਅਜਾਈ ਅਚਜ ਵਿਚਮਾਰ ਤਿੰਨ ਦੇਖਿਆ ਜਿਸਤਾਪ ਦਿਖਾਏ ਨਾਨਕ ਤੀਜਨ ਸੋ ਜੀ ਪਾਏ ਸੋ ਅੰਤਰ ਤੋਂ ਬਾਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪ੍ਰਭਤ ਹੈ ਪਾਰ ਜੈ ਚੀ ਆਗਿਆ ਤੈ ਤਾ ਕਰਮ ਪਵਣ ਪਾਣੀ ਬੈ ਤੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ ਤਿਸਤੇ ਭਿੰਨ ਨਹੀਂ ਕੂਟਾਓ ਗੁਰ ਪ੍ਰਸਾਦ ਨਾਨ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸੱਚੀ ਅਰ ਸੁਰ ਨਖਿਅਤ ਮੇਗ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲਾ ਖੇਲ ਮੋਲ ਨਾ ਪਾਈਏ ਗੁਣੈ ਅਬੋਲ ਸਰਬ ਜੋਤ ਮੈਂ ਜਾਂ ਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਬ੍ਰਹਮ ਕਾ ਨਾਸ ਨਾਨ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਬਚਨ ਸਰਬਵਿਆਪੀ ਰਾਮ ਸੰਗਰਚਨ ਜਿਨ ਜਾਤਾ ਚੀਏ ਰਾਤ ਸਤ ਬਚਨ ਸਾਧੂ ਸਭ ਕਾ ਹੈ ਤੂੰ ਜੋ ਜੋ ਹੋਏ ਸੋਇ ਸੁਖਮਾਰੇ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਗਿਆ ਸੁਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇਂ ਤਾਂ ਕਰੇ ਵਿਸਥਾਰ ਤਿਸ ਭਾਵੇਂ ਤਾਂ ਏਕੰਕਾਰ ਅਨਿਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਈ ਮਿਲਾਏ ਕਾਵਨ ਨੀ ਕਟੂ ਕੌਣ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਦਿਨਾਏ ਨਾਨਕ ਤਿਸ ਜਿਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਬੇਕਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸਾ ਪੀ ਸੁਣਾ ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕਾ ਮਦਦ ਵਿੱਚੋਂ ਰਹੇ ਜੋ ਕੁਛ ਕਹਿਣਾ ਤੂੰ ਆਪੇ ਕਹਿਣ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲਏ ਸਮਾਏ ਇਸ ਤੇ ਖੁਸ਼ ਤੋਂ ਨਾਹੀ ਬੁਰਾ ਹੋਰ ਹੈ ਕਹੋ ਕਿਨੈ ਕਿਛ ਕਰਾ ਆਪ ਬੁਲਾ ਕਰ ਤੂੰ ਤਪਨੀ ਕੇ ਆਪੇ ਦਾਨ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਬਹੁਤ ਬਹੁਤ ਆਪ ਨੂੰ ਸੰਗਰਾ ਸੀ ਤਾਂ ਕਿ ਗਤਮਿਤ ਗਈ ਨਾ ਜਾਈ ਦੂਸਰ ਹੋਏ ਤਾਂ ਸੋਝੀ ਪਾਈ ਕਿਸ ਕਾ ਕੀ ਆਸ ਪ੍ਰਮਾਨ ਗੁਰ ਪ੍ਰਸਾਦ ਨਾਨਕ ਜਾਣ ਜੋ ਜਾਣ ਹੈ ਤਿਸਰਾ ਸੁਖ ਹੋਈ ਆਪ ਮਿਲਾਈ ਲਏ ਪ੍ਰਤੋਈ ਉਹ ਧਨਵੰਤ ਕੁਲਵੰਤ ਬੁਧਵੰਤ ਜੀਵਨ ਮੁਕਤ ਜਿਸ ਹਿਰਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਉਤਰਾਇਆ ਜਨ ਆਵਨ ਕਾ ਇਹ ਸੁਆ ਜਨ ਕਾ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ

Há um grupo de Arisats Sangdiva. Sarvasi Kuljit Singh Ji Johol. ਤਿੰਨਾਂ ਨੂੰ ਯਾਦ ਕਰਦਿਆਂ ਹੋਇਆ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁਰਮੁਖ ਪਰਿਵਾਰ ਬੀਬੀ ਗੁਰਚਰਨਦੀਪ ਕੌਰ ਜੀ ਜੋਹਲ ਸਮੂਹ ਜੋਹਲ ਪਰਿਵਾਰ ਵੱਲੋਂ ਇਹ ਦੀਵਾਨ ਸਜਾਏ ਗਏ ਹਨ। ਹੁਣੇ ਹੁਣੇ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਉਹਨਾਂ ਨੂੰ ਯਾਦ ਕਰਦਿਆਂ ਹੋਇਆ ਗੁਰਮੁਖ ਪਰਿਵਾਰ ਵੱਲੋਂ ਜਿਹੜੇ ਸ਼ਬਦ ਉਹ ਆਪ ਪੜ੍ਹਦੇ ਸਨ, ਉਹ ਆਪ ਜੁੜੇ ਹੋਏ ਸਨ, ਉਹੀ ਸ਼ਬਦ ਆਪ ਜੀ ਨੂੰ ਸਰਵਣ ਕਰਾਉਣ ਲੱਗੇ ਹਾਂ। ਸਤਿਗੁਰਾਂ ਦਾ ਪਾਵਨ ਪਵਿੱਤਰ ਵਚਨ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਮਾਲਕ ਜੀ ਜਿਹਦਾ ਤੋ ਬਣ ਜਾਏ ਫੇਰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਹੈ। ਜੋਲ ਸਾਹਿਬ ਆਪ ਇਸ ਸ਼ਬਦ ਦੇ ਨਾਲ ਜੁੜ ਕੇ ਸਦਾ ਹੀ ਉਸ ਮਾਲਕ ਪ੍ਰਭੂ ਦੇ ਨਾਲ ਜੁੜ ਕੇ ਅਰਦਾਸ ਕਰਦੇ ਸਨ। ਸੋ ਆਪ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਕਿ ਇਹ ਸ਼ਬਦ ਪੜ੍ਹਨਾ ਹੈ। ਦੂਜਾ ਸ਼ਬਦ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਈ ਛਡਾਈ। ਇਹ ਸ਼ਬਦ ਪੜ੍ਹ ਕੇ ਆਪਾਂ ਦੀਵਾਨਾਂ ਦੀ ਸਮਾਪਤੀ ਚਾਹੁੰਦੇ ਹਾਂ।

0: ਸੋਪਹੁਟ ਗੁਰੂ ਸੇਵੀਐ
1: ਅਹਨਸ ਸਹਿਜ ਸੁਪਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।